ਸਤਨਾਮ ਵਾਹਿਗੁਰੂ ਸਾਹਿਬ ਜੀ।

ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੇ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ।

ਉਤੇ ਆਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਤੋਂ

ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਸਿਮਰਤ ਨਾਮ ਕੋਟ ਜਤਨ ਭਏ, ਸਾਧ ਸੰਗ ਮਿਲ

ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਧਾ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਸੇਵਾ ਨਹੀਂ ਕੀਤੀ ਜ਼ਰੂਰ ਦਸਵੰਧ ਦੀ ਕਾਰ ਭੇਟਾ ਕੱਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਜ਼ 15 ਅਕਤੂਬਰ। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ ਤੇ ਜਾ ਕੇ ਤੁਸੀਂ ਇਸ ਸਕਾਲਰਸ਼ਿਪ ਵਾਸਤੇ ਅਰਜੀ ਭਰ ਸਕਦੇ ਹੋ, ਜ਼ਰੂਰ ਇਹਦਾ ਲਾਭ ਉਠਾਈਏ ਜੀ। ਦੂਸਰੀ ਬੇਨਤੀ ਹੈ, 30 ਸਪਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, 1 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਿਹਾੜਾ ਆ ਰਿਹਾ, 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਜੀ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। ਆਪ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਦਿਹਾੜੇ ਗੁਰੂ ਘਰ ਦੇ ਵਿੱਚ ਮਨਾਏ ਜਾਣਗੇ, ਜ਼ਰੂਰ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਆਓ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ, ਉਹਨਾਂ ਤੋਂ ਬਾਅਦ ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ਦਿਲ, ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ। 8:30 ਵਜੇ ਤੱਕ ਦੀਵਾਨ ਸਜਣਗੇ, ਜ਼ਰੂਰ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣੀ ਜੀ। ਉਹ ਗੁਰੂ ਕੇ ਲੰਗਰ ਚੱਲ ਰਹੇ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੋਰ ਜਾਣਕਾਰੀ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਮੰਗਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟੀ ਕੋਟ ਧੰਨਵਾਦ ਸ਼੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ, ਮਾਲਕ ਦੇ ਦਰ ਦੀ ਹਾਜ਼ਰੀ ਪ੍ਰਾਪਤ ਹੋਈ ਹੈ। ਵਡਭਾਗੀ ਹਾਂ, ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਹਰ ਰੋਜ਼ ਨੇਤਾ ਪ੍ਰਤੀ ਇਸੇ ਤਰ੍ਹਾਂ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ। ਤਿੰਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਦੀਨ ਦਰਦ

ਸਾਧੁ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਝੈ ਇਹ ਜਤਨ ਕਾਟ ਕਲ ਕਾਲ।

विचार केते खप टुटे वेकार केते ले ले मुकर पाए केते मूर्ख खाही खाए केतिया दुख भूख सदमार एह पे दात तेरी दाता बंद खलासी पाण होए होरे आख न सके कोई जे को खायक आखण पाए ओ जाने जेतिया मोए खाए आपे जाने आपे दे आखे से पे के जिसनु बख्शे सिफत सला नानक पातशाही पातशाह जिसनु बख्शे सिफत साला नानक पातशाही पातशाह वाहिगुरु जी का खालसा वाहिगुरु जी की फतेह। परम सन्मान सत्कार योग सत्संग जी, आप जी वडभागी हो संध्या दे दीवान दियां हाजरियां पर्दियां गुरबाणी दा रस पिन्ना शब्द कीर्तन हजूरी रागी जथे पासों आप जी ने सरवण कीता उपरंत चल रही लड़ीवार जप बाणी दी विचार दे दरमियान जो पावन पवित्र बचना दा पाठ आप जी ने सरवण कीता ए पाक अगम्मी बचन जगत तारक पिता गुरु पंथ दे बानी धन गुरु नानक सचे पातशाह दे उचारण कीते होए जिनू सत्कार वजो बाणी नू असी जप जी साहिब कहने दे विच ए गुरु के प्यारियो पच्चीवी पौड़ी है। इस पौड़ी अंदर जो आत्मक ज्ञान मेरी सनेमर बेनती है कई वरी असी लकब वरत दे अशरदक बाणी केवल ज्ञान नहीं है ए आत्मक ज्ञान है ए ब्रह्म ज्ञान है अखरी ज्ञान ते ब्रह्म ज्ञान विच जमी असमान दा अंतर फर्क है। यो ज्ञान है जितों आत्मक जीवन जीवन दी सोझी प्राप्त होंदी है। ते मेरे गुरुदेव ये लड़ी चल रही है रब दे कीते दा अंत पाउण वाले बड़े होए ने जिवें ब्रह्मा जी ने चार वेद उचारण कीते प्यारे ते चौहों वेदां विच लखां सलोक उचारे अदीब विद्वानां दा कथन है कि उन्हें रब दी रचना नू बयान करन दा जाहर करन दा गिनती करके वसीला अपनाया ते वेदां दा उचारण कीता। पर गुरु नानक साहब सचे पातशाह ने बचन कीते कि भाई ओ परमात्मा आप भी लिखण विच नहीं आंदा ते ओदी जिहड़ी रचना है ना भावे कोई किन्ना भी यतन कर लो ओदी रचना भी लिखण तों बारी है।
ਗੁਰੂਦੇਵ ਨੇ ਬਹੁਤਾ ਖੰਡਨ ਨਹੀਂ ਕੀਤਾ, ਇੰਨਾ ਹੀ ਪਿਆਰ ਨਾਲ ਬਚਨ ਕੀਤੇ ਕਿ ਲੇਖਾ ਹੋਏ ਤਾਂ ਲਿਖੀਐ। ਕਰਤਾ ਜਿਹੜਾ ਸਾਰੀ ਦੁਨੀਆ ਨੂੰ ਰਚਣ ਵਾਲਾ ਬਣਾਉਣ ਵਾਲਾ, ਉਹਦਾ ਲੇਖਾ ਤੁਸੀਂ ਕੀ ਲਿਖੋਗੇ? ਉਹ ਲਿਖਣ ਤੋਂ ਬਾਹਰ ਹੈ। ਦੂਜੀ ਬੇਨਤੀ, ਜੋ ਮੇਰੇ ਮਾਲਕ ਕਰਤਾਰ ਨਿਰੰਕਾਰ ਪਰਵਿਰਧਗਾਰ ਨੇ ਰਚਨਾ ਰਚੀਏ, ਕਿਸੇ ਕੋਲ ਵੀ ਇੰਨੀ ਸੋਝੀ ਦਿਲ ਦਿਮਾਗ ਨਹੀਂ ਹੈ ਕਿ ਇਹਦੀ ਮੁਕੰਮਲ ਕੋਈ ਗਿਣਤੀ ਵੀ ਬਿਆਨ ਕਰੇ। ਫਿਰ ਕਹਿਣਾ ਹੋਵੇਗਾ ਕਿ ਪਰਮਾਤਮਾ ਭੀ ਬੇਅੰਤ ਹੈ ਤੇ ਨਾਲ ਨਾਲ ਉਹਦੀ ਰਚੀ ਰਚਨਾ ਦਾ ਵੀ ਕੋਈ ਅੰਤ ਨਹੀਂ। ਇਹ ਵਿਚਾਰਾਂ ਕੱਲ ਬਾਖੂਬੀ ਆਪਨੇ ਸਰਵਨ ਕੀਤੀਆਂ, ਹੁਣ ਇਦੋਂ ਅੱਗੇ ਸਤਿਗੁਰੂ ਲੜੀ ਜੋੜਦੇ ਨੇ। ਬਹੁਤਾ ਕਰਮ ਲਿਖਿਆ ਨਾ ਜਾਏ। ਹੁਣ ਕਰਮ ਲਫ਼ਜ਼ ਜਿਹੜਾ ਨਾ, ਇਸ ਪੰਕਤੀ ਵਿੱਚੋਂ ਸਮਝਣਾ ਜ਼ਰੂਰੀ ਹੈ। ਇਹ ਪਰਸ਼ੀਅਨ ਲਫ਼ਜ਼ ਹੈ ਜਿਹਨੂੰ ਅਸੀਂ ਗੁਰੂ ਕੇ ਪਿਆਰੇ ਉਹ ਬਖਸ਼ਿਸ਼ ਕਹਿੰਦੇ ਹਾਂ। ਬਖਸ਼ਿਸ਼ ਇੱਥੇ ਕਰਮ ਲਫ਼ਜ਼ ਤੋਂ ਕਦਾਪੀ ਇਹ ਭਾਵਨਾ ਨਾ ਸਮਝਣੀ ਕਿ ਕੰਮ, ਇਹਦਾ ਅਰਥ ਕੰਮ ਨਹੀਂ ਹੈ, ਬਖਸ਼ਿਸ਼ ਹੈ। ਬਹੁਤਾ ਕਰਮ ਲਿਖਿਆ ਨਾ ਜਾਏ। ਰੱਬ ਦੀ ਬਖਸ਼ਿਸ਼ ਨੂੰ ਲਿਖਿਆ ਨਹੀਂ ਜਾ ਸਕਦਾ। ਉਹਨੇ ਕਿੰਨੀ ਬਖਸ਼ਿਸ਼ ਕੀਤੀ ਹੈ, ਕਿਵੇਂ ਬਖਸ਼ਿਸ਼ ਕਰਦਾ ਉਹ, ਇਹ ਉਹਦੇ ਭੇਤ ਨੂੰ ਵੀ ਉਹੀ ਜਾਣਦਾ। ਕੇਵਲ ਉਹ ਆਪਣੇ ਬਾਰੇ ਹੀ ਨਹੀਂ, ਜੋ ਕੁਝ ਵੀ ਉਸਨੇ ਪੈਦਾ ਕੀਤਾ ਸਭ ਕੁਝ ਬਾਬਾ ਗੁਰੂ ਨਾਨਕ ਪਿੱਛੇ ਦੱਸ ਆਏ ਜਪ ਵਿੱਚ ਕਿ ਸਾਰੇ ਉਹਦੇ ਅਧੀਨ ਹੀ ਕੰਮ ਕਰੇ, ਉਹਦੇ ਹੁਕਮ ਵਿੱਚ ਨੇ। ਹੁਕਮ ਹੈ ਅੰਦਰ ਸਭ ਕੋ, ਸਭ ਕੋ ਦੇ ਵਿੱਚ ਸਾਰੇ ਹੀ ਆ ਗਏ, ਕੋਈ ਬਾਹਰ ਨਹੀਂ ਹੈ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਕੋਈ ਪੀਰ, ਨਾ ਕੋਈ ਪੈਗੰਬਰ, ਨਾ ਮਨੁੱਖ, ਸਾਰੇ ਉਹਦੇ ਹੁਕਮ ਵਿੱਚ ਜੀਉ ਗਏ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਫਿਰ ਉਹਦੀ ਜਿਹੜੀ ਬਖਸ਼ਿਸ਼ ਹੈ, ਜੋ ਅੱਜ ਗੁਰੂ ਨਾਨਕ ਸਾਹਿਬ ਪੌੜੀ ਦੇ ਆਰੰਭ ਵਿੱਚ ਬਚਨ ਕਰਦੇ ਨੇ, ਬਖਸ਼ਿਸ਼ਾਂ ਬਹੁਤ ਵੱਡੀਆਂ ਨੇ। ਉਹਦੀ ਬਖਸ਼ਿਸ਼ ਬੜੀ ਵੱਡੀ ਹੈ। ਜਿਸ ਵੱਡੇ ਦੀ ਵੱਡੀ ਬਖਸ਼ਿਸ਼ ਬਾਰੇ ਕੋਈ ਲਿਖਣ ਦਾ ਯਤਨ ਕਰੇ ਤੇ ਗੁਰੂਦੇਵ ਅੱਜ ਬਚਨ ਕਰਦੇ ਕੁਛ ਵੀ ਨਹੀਂ ਲਿਖ ਪਾਏਗਾ, ਕਿਉਂਕਿ ਲਿਖ ਵੀ ਉਹੀ ਪਾਏਗਾ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋਏਗੀ। ਉਹਦੀ ਬਖਸ਼ਿਸ਼ ਤੋਂ ਬਿਨਾਂ, ਉਹਦੀ ਪ੍ਰੇਰਣਾ ਤੋਂ ਬਿਨਾਂ ਤੇ ਕੋਈ ਇੱਕ ਬੋਲ ਵੀ ਨਹੀਂ ਬੋਲ ਸਕਦਾ। ਬੰਦਾ ਬੇਸ਼ੱਕ ਉਹਦੇ ਨਾਲੋਂ ਟੁੱਟ ਕੇ ਲੱਖ ਯਤਨ ਕਰਦਾ ਕਹੀ ਜਾਏ ਕਿ ਬੋਲ ਮੈਂ ਕਹੇ ਨੇ, ਪਰ ਗੁਰਬਾਣੀ ਫਿਰ ਐਸੇ ਮਨੁੱਖ ਨੂੰ ਚਪੇੜ ਮਾਰ ਕੇ ਕਹਿੰਦੀ, ਨਹੀਂ ਤੇਰੇ ਅੰਦਰ ਬੈਠਾ ਮਾਲਕ ਹੀ ਤੇਰੇ ਕੋਲੋਂ ਜੋ ਬੋਲਾ ਰਿਹਾ ਤੂੰ ਉਹੀ ਬੋਲ ਰਿਹਾ। ਇਹ ਵੀ ਉਹਦੀ ਬਖਸ਼ਿਸ਼ ਹੈ। ਉਹ ਤੇਰੇ ਅੰਦਰ ਹੀ ਬੈਠਾ ਹੋਇਆ ਸਭ ਭੋਗ ਵੀ ਰਿਹਾ, ਦੇਖ ਵੀ ਰਿਹਾ, ਸੁਣ ਵੀ ਰਿਹਾ, ਹਰ ਵੇਖੈ ਸੁਣੈ, ਕਦੋਂ ਕਦੋਂ, ਹਮੇਸ਼ਾ ਹੀ, ਨਿੱਤੀ, ਰੋਜ਼ ਹੀ, ਹਰ ਵੇਖੈ ਸੁਣੈ ਨਿੱਤ ਸਭ ਕਿਛ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਕਿਤੇ ਇਹ ਨਾ ਭੁੱਲ ਜਾਈ ਕਿ ਕੋਈ ਨਹੀਂ ਦੇਖਦਾ, ਕਿਉਂਕਿ ਬੰਦਾ ਅਵਗਣ ਹੀ ਉਦੋਂ ਕਰਦਾ, ਪਾਪ ਹੀ ਉਦੋਂ ਕਰਦਾ,
ਕੋ ਕਰਮ ਉਦੋਂ ਕਰਦਾ ਜਦੋਂ ਇਹ ਗੱਲ ਸਮਝ ਲੈਂਦਾ ਸੱਜੇ ਖੱਬੇ ਅੱਗੇ ਪਿੱਛੇ ਤੇ ਉੱਪਰ ਦੇਖ ਕੇ ਕਿ ਕੰਮ ਕਰਨ ਲੱਗਿਆ ਮੈਨੂੰ ਕੋਈ ਨਹੀਂ ਦੇ ਇਹ ਕੋ ਕਰਮ ਕਰਦਾ। ਪਰ ਗੁਰੂ ਦੇਵ ਸਾਨੂੰ ਸਮਝਾਉਂਦੇ ਨਾ ਭੋਲਿਆ ਤੈਨੂੰ ਦੇਖ ਵੀ ਰਿਹਾ ਜੋ ਤੂੰ ਬੋਲ ਰਿਹਾ ਤੇਰੇ ਹਰ ਬੋਲ ਨੂੰ ਸੁਣ ਵੀ ਰਿਹਾ ਬਲਕਿ ਤੇਰੇ ਅੰਦਰ ਬੈਠਾ ਹੀ ਤੈਨੂੰ ਬੁਲਾ ਰਿਹਾ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਉਹ ਆਪ ਹੀ ਤੇ ਬੁਲਾ ਰਿਹਾ ਤੇਰੇ ਕੋਲੋਂ ਤੇਰੇ ਅੰਦਰ ਹੀ ਬੈਠਾ ਹੋਇਆ। ਕਿੰਨਾ ਪਿਆਰਾ ਆਤਮਕ ਗਿਆਨ ਗੁਰੂ ਨੇ ਸਾਨੂੰ ਗੁਰਬਾਣੀ ਰਾਹੀਂ ਬਖਸ਼ਿਆ। ਅੱਜ ਮੇਰੇ ਗੁਰਦੇਵ ਸਮਝਾਉਂਦੇ ਭਾਈ ਉਹਦੀ ਬਖਸ਼ਿਸ਼ ਜਿਹੜੀ ਹੈ ਬਹੁਤ ਵੱਡੀ ਹੈ। ਉਥੋਂ ਤੱਕ ਪਹੁੰਚਣਾ ਇਹ ਮਨੁੱਖ ਦੀ ਸੋਚ ਤੋਂ ਬਾਹਰ ਹੈ। ਰੱਬ ਉਹ ਹਸਤੀ ਹੈ ਜਿਹਨੂੰ ਕੋਈ ਨਹੀਂ ਸਮਝ ਸਕਿਆ। ਮਨੁੱਖ ਦੀ ਸਮਝ ਇੰਨੀ ਵਿਸ਼ਾਲ ਨਹੀਂ ਹੈ ਕਿ ਰੱਬ ਨੂੰ ਸਮਝ ਸਕੇ। ਹਾਂ ਉਹਦੇ ਨਾਲ ਜੁੜਨਾ ਹੀ ਉਹਦਾ ਮਿਲਾਪ ਹੈ। ਉਹਦੇ ਪਿਆਰ ਵਿੱਚ ਜੀਵਨ ਜੀਵਨਾ ਹੀ ਮਨੁੱਖਾ ਜੀਵਨ ਦਾ ਲਾਹਾ ਹੈ। ਇਸ ਲਈ ਗੁਰੂ ਕੇ ਪਿਆਰਿਓ ਕਿਸੇ ਤਰ੍ਹਾਂ ਕਰਕੇ ਵੀ ਮੈਂ ਵਿਚਾਰ ਆਰੰਭ ਕਰਾਂ ਪੌੜੀ ਦੀ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਹੈ। ਉਹਦੀ ਬਖਸ਼ਿਸ਼ ਬਹੁਤ ਵੱਡੀ ਹੈ। ਜਿਵੇਂ ਇੱਕ ਵਚਨ ਗੁਰੂ ਨਾਨਕ ਸਾਹਿਬ ਦਾ ਸਾਂਝਾ ਕਰਾਂ, ਮਿਲਦਾ ਜੁਲਦਾ ਭਾਵ ਨਿਤ ਨੇਮ ਦਾ ਵਚਨ, ਸੁਣ ਵੱਡਾ ਆਖੈ, ਸਾਰੀ ਦੁਨੀਆਂ ਕਹਿ ਰਹੀ ਰੱਬ ਬਹੁਤ ਵੱਡਾ ਹੈ। ਉਹਦੀ ਵਡਿਆਈ ਭਾਵੇਂ ਜਾਣੀਏ ਨਾ ਜਾਣੀਏ, ਮੁੱਖੋਂ ਇਹ ਤੇ ਕਹਿੰਦੇ ਆ ਨਾ ਸਭ ਤੋਂ ਵੱਡਾ ਨਿਰੰਕਾਰ ਹੈ ਰੱਬ ਹੈ, ਤੇ ਰੱਬ ਤੋਂ ਵੱਡਾ ਕੋਈ ਵੀ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਿਆਰੇ ਸਿੱਖਾਂ ਨੂੰ ਕਹਿਣ ਲੱਗੇ, ਭਾਈ ਤੁਸੀਂ ਸੁਣੀ ਸੁਣਾਈ ਗੱਲ ਤੇ ਨਹੀਂ ਕਰ ਰਹੇ ਕਿਤੇ ਕਿ ਰੱਬ ਵੱਡਾ। ਹੁਣੇ ਭਾਈ ਸਾਹਿਬ ਪਾਸੋਂ ਸੋਦਰ ਦੀ ਬਾਣੀ ਵਿੱਚ ਗੁਰੂ ਕੇ ਪਿਆਰੇ ਆਪਾਂ ਸਰਵਨ ਕੀਤਾ ਨਾ, ਸੁਣ ਵੱਡਾ ਆਖੇ ਸਭ ਕੋਈ, ਸਾਰੀ ਦੁਨੀਆ ਹੀ ਕਹੀ ਜਾਂਦੀ ਕਿ ਰੱਬ ਬਹੁਤ ਵੱਡਾ। ਪਰ ਸਹਿ ਪਿਆਰ ਨਾਲ ਕਹਿੰਦੇ ਕੇਵਲ ਵੱਡਾ, ਉਹ ਕਿੰਨਾ ਕੁ ਵੱਡਾ, ਕਦੀ ਡਿੱਠਾ ਈ ਕਦੀ ਦੇਖਿਆ ਈ ਕਿ ਸੁਣੀ ਸੁਣਾਈ ਗੱਲ ਪਿਆ ਕਰਦੇ ਕਿ ਰੱਬ ਬਹੁਤ ਵੱਡਾ। ਕਹਿਣਾ ਅਲੱਗ ਗੱਲ ਹੈ ਪਿਆਰਿਓ, ਪਰ ਉਹਨੂੰ ਉਹਦੀ ਹਸਤੀ ਵੱਡੀ ਨੂੰ ਦੇਖਣਾ ਜਾਣਨਾ ਸਮਝਣਾ ਇਹ ਅਲੱਗ ਗੱਲ ਹੈ। ਜਿਹਨੇ ਦੇਖ ਲਿਆ ਉਹ ਅੰਤ ਦੀ ਗੱਲ ਨਹੀਂ ਕਰਦਾ, ਉਹ ਗਿਣਤੀ ਦੀ ਗੱਲ ਨਹੀਂ ਕਰਦਾ, ਉਹ ਚਿੰਤਨ ਕਰਦਾ, ਉਹਦਾ ਧਿਆਨ ਧਰਦਾ, ਉਹਦੀ ਵਡਿਆਈ ਤੇ ਉਹਦੀ ਬਖਸ਼ਿਸ਼ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਉਹਦਾ ਬਿਆਨ ਤਾਂ ਨਹੀਂ ਉਹ ਮੁਕਰਦਾ ਕਿ ਇਹਦਾ ਨਿਰੰਕਾਰ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਰੂਪ ਬਿਆਨ ਕਰਨਾ ਮੁਸ਼ਕਿਲ ਨਹੀਂ ਨਾ ਮੁਮਕਿਨ ਹੈ। ਕੇਵਲ ਤੇ ਕੇਵਲ ਕਰਤੇ ਦੇ ਗੁਣ ਗਾ ਗਾ ਕੇ ਜਿਹਨੂੰ ਕੁਛ ਥੋੜੀ ਸਮਝ ਆ ਗਈ ਉਹ ਲੁਤਫ ਜ਼ਿੰਦਗੀ ਦਾ ਆਤਮਕ ਆਨੰਦ ਮਾਣਦਾ, ਤੇ ਦੂਜੇ ਪਾਸੇ ਜੋ ਗਿਣਨ ਵਿੱਚ ਲੱਗ ਗਿਆ ਰੱਬ ਦੇ ਗੁਣਾਂ ਨੂੰ ਤੇ ਰੱਬ ਦੀ ਰਚਨਾ ਨੂੰ, ਗੁਰੂ ਕੇ ਪਿਆਰਿਓ ਉਹਦੇ ਪੱਲੇ ਕੇਵਲ ਹੋਂ ਪਈ ਹੈ, ਹੋਂਮੇ ਆਈ ਹੈ ਹਿੱਸੇ ਉਹਦੇ, ਨਾਮ ਨਹੀਂ ਉਹਨੂੰ ਪ੍ਰਾਪਤ ਹੋਣਾ। ਕਿਉਂਕਿ ਜਿੱਥੇ ਨਾਮ ਹੈ ਉੱਥੇ ਅਹੰਕਾਰ ਨਹੀਂ, ਜਿੱਥੇ ਅਹੰਕਾਰ ਹੈ ਉੱਥੇ
ਹਉਮੈ ਨਹੀਂ ਹੈ। ਹਉਮੈ ਨਾਮੈ ਨਾਲ ਇਹਦੇ ਵਿਰੋਧੀ ਹੈ। ਜਿੱਥੇ ਨਿਮਰਤਾ ਹੈ ਉੱਥੇ ਹੀ ਰੱਬ ਦਾ ਨਾਮ ਹੈ। ਹਲੀਮੀ, ਗਰੀਬੀ, ਨਿਮਰਤਾ, ਉਹਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ, ਪਰ ਵਡਿਆਈਆਂ ਨੂੰ ਗਿਣਨਾ ਨਹੀਂ ਸੀ। ਮੈਂ ਅਖੀਰ ਬੇਨਤੀ ਕਰਾਂ, ਕਰਤੇ ਦੇ ਗੁਣਾਂ ਨੂੰ ਕਦੇ ਗਿਣਨ ਦਾ ਯਤਨ ਨਾ ਕਰੀਏ। ਕੀ ਕਰੀਏ? ਕਰਤੇ ਦੇ ਗੁਣ ਗਾਇਆ ਕਰੀਏ। ਗੁਣ ਗਿਣਨ ਦਾ ਲਾਭ ਨਹੀਂ ਹੈ। ਗਿਣਨ ਦਾ ਮਤਲਬ ਹੁੰਦਾ ਜਿੰਨੇ ਗੁਣ ਗੁਰੂ ਨੇ ਦੱਸੇ ਮੈਂ ਸਾਰੇ ਗਿਣ ਦਿੱਤੇ। ਸੂਖਸ਼ਮ ਜਿਹੀ ਹਉਮੈ ਅੰਦਰ ਬੀਜ ਪੈਦਾ ਹੋ ਗਿਆ। ਬਨਸਪਤੀ ਦਾ ਅੰਗ ਹੈ ਇੱਕ ਬੋਹੜ ਦਰਖਤ, ਆਪਨੇ ਸੁਣਿਆ ਹੋਏਗਾ। ਗੁਰੂ ਪਿਆਰੇ ਉਹਦਾ ਬੀਜ ਬੜਾ ਛੋਟਾ ਜਿਹਾ ਹੁੰਦਾ, ਬੋਹੜ ਦਾ ਦਰਖਤ ਬੜਾ ਵਿਸ਼ਾਲ ਹੁੰਦਾ, ਲੇਕਿਨ ਇਹਦਾ ਬੀਜ ਜਿਹੜਾ ਬਿਲਕੁਲ ਛੋਟਾ, ਬਿਲਕੁਲ। ਹਉਮੈ ਜਦੋਂ ਪੈਦਾ ਹੁੰਦੀ ਅੰਦਰ ਮਨੁੱਖ ਦੇ, ਉਹ ਬੋਹੜ ਦੇ ਬੀਜ ਦੀ ਤਰ੍ਹਾਂ ਹੁੰਦੀ। ਬਾਣੀ ਚ ਵਚਨ ਆਇਆ, ਬਟਕ ਬੀਜ ਮੈਂ ਰਵ ਰਹੇ। ਬਟਕ ਬੋਹੜ ਨੂੰ ਕਿਹਾ, ਥੋੜੀ ਜੀ ਤਨਕ ਹਉਮੈ ਅੰਦਰ ਆ ਜਾਵੇ, ਫਿਰ ਬੋਹੜ ਦੀ ਤਰ੍ਹਾਂ ਵਿਸ਼ਾਲ ਹੋ ਜਾਵੇ। ਰੋਮ ਰੋਮ ਵਿੱਚ ਹਉਮੈ ਹੀ ਹਉਮੈ। ਇਸ ਲਈ ਕਰਤੇ ਦੇ ਗੁਣ ਗਿਣਨੇ ਨਹੀਂ, ਕਰਤੇ ਦੀ ਕ੍ਰਿਤ ਨੂੰ ਗਿਣਨਾ ਮਹਾ ਨਹੀਂ ਹੈ। ਕਰਤੇ ਦੀ ਜਿਹੜੀ ਹੈ ਨਾ ਗੁਣਾਂ ਦੀ ਗੱਲ, ਬਾਣੀ ਕਹਿੰਦੀ ਹੈ ਗੁਣ ਗਾਇਆ ਕਰ। ਧੰਨ ਗੁਰੂ ਤੇਗ ਬਹਾਦਰ ਸੱਚੇ ਸਾਈਂ ਪਹਿਲਾ ਸਲੋਕ ਹੀ ਇਹ ਉਚਾਰਨ ਕਰਦੇ ਨੇ, ਜਿੱਥੇ ਜਾ ਕੇ ਬਾਣੀ ਦੀ ਅਸੀਂ ਸਮਾਪਤੀ ਸਰਵਨ ਕਰਦੇ ਹਾਂ। ਸਲੋਕ ਸਤਿਗੁਰਾਂ ਦੇ, ਗੁਣ ਗੋਬਿੰਦ ਗਾਇਓ ਨਹੀਂ। ਗਾਉਣੇ ਸਨ ਨਾ ਸਾਹਿਬ, ਕਹਿੰਦੇ ਨਹੀਂ ਗਾਏ। ਤੇ ਜੇ ਨਹੀਂ ਗਾਏ ਨਾ ਜ਼ਿੰਦਗੀ ਪ੍ਰਾਪਤ ਕਰਕੇ ਗੋਬਿੰਦ ਦੇ ਗੁਣ, ਗੁਣ ਗੋਬਿੰਦ ਗਾਇਓ ਨਹੀਂ ਜਨਮੇ ਅਕਾਰਥ। ਜਿਹਨੇ ਗਿਣੇ ਨੇ ਸਾਰੀ ਜ਼ਿੰਦਗੀ ਗੁਣ, ਗਾਏ ਨਹੀਂ। ਸਾਹਿਬ ਕਿੰਨੇ ਪਿਆਰ ਨਾਲ ਵੈਰਾਗ ਵਿੱਚ ਕਹਿੰਦੇ, ਭਾਈ ਗੁਣ ਗਾਉਣੇ ਸਨ ਗਾਏ ਨਹੀਂ, ਜਨਮ ਤੇ ਤੈਨੂੰ ਮਿਲਿਆ, ਭਾਵੇਂ ਤੋਂ ਐਸ਼ ਵਰਸ਼ ਦੀ ਜ਼ਿੰਦਗੀ ਬਿਤਾਈ ਏ, ਖਾ ਕੇ ਪਹਿਣ ਕੇ ਦੁਨੀਆ ਭਰ ਨੂੰ ਤੱਕ ਕੇ ਦੇਖ ਕੇ, ਪਰ ਜਨਮ ਬੇਅਰਥ ਚਲਾ ਗਿਆ। ਗਾਣੇ ਸਨ ਗੁਣ। ਸੋ ਆਓ ਬੇਨਤੀ ਕਰਾਂ, ਨਿਰੰਕਾਰ ਦੀ ਜਿੰਨੀ ਰਚਨਾ, ਇਹਦਾ ਅੰਤ ਜਾਣਨ ਦੇ ਲਈ ਕਦੇ ਵੀ ਗਿਣਤੀ ਨਾ ਕਰੀਏ, ਉਹਦੇ ਗੁਣਾਂ ਨੂੰ ਗਾਉਣ ਦਾ ਲਾਹਾ ਲਈਏ। ਹੁਣ ਕਈ ਸੱਜਣ ਕਹਿੰਦੇ ਗੁਣ ਗਾਣ ਨਾਲ ਕੀ ਹੋ ਜਾਏਗਾ, ਇਹ ਕਹਿ ਕੇ ਮੈਂ ਵਿਚਾਰ ਆਰੰਭ ਕਰਾਂ। ਗੁਣ ਗਾਵਤ ਤੇਰੀ ਉੱਤਰ ਸਮੈਲ, ਜਿਵੇਂ ਜਿਵੇਂ ਗੁਣ ਗਾਏਗਾ ਪਿਆਰਿਆ, ਤੇਰਾ ਅੰਤ ਸ਼ਿਕਰਨ ਸ਼ੁੱਧ ਹੋ ਜਾਏਗਾ, ਅੰਦਰ ਦੀ ਮੈਲ ਸਾਰੀ ਧੁੱਪ ਜਾਏਗੀ, ਸਾਰੀ ਲੈ ਜਾਏਗੀ। ਹੁਣ ਗੁਣ ਗਾਉਣ ਲਈ ਜਗ੍ਹਾ ਕਿਹੜੀ ਹੈ? ਸਵਾਲ ਦੁਨੀਆਂ ਵਿੱਚ ਬਹੁਤ ਨੇ ਪਿਆਰਿਓ, ਫਿਰ ਸਾਹਿਬਾਂ ਨੇ ਹਰ ਸਵਾਲ ਦਾ ਬਾਣੀ ਵਿੱਚ ਜਵਾਬ ਵੀ ਦਿੱਤਾ। ਤੇ ਗੁਣ ਗਾ ਕੇ ਮੈਲ ਪਤਾ ਕਿੱਥੇ ਲੈਂਦੀ ਹੈ? ਸਾਧ ਸੰਗ ਮਲ ਲਾਤੀ। ਜਿੱਥੇ ਆਪ ਬੈਠੇ ਹੋ ਇੱਥੇ ਬਹਿ ਕੇ ਕਰਤੇ ਦੇ ਜਿਵੇਂ ਜਿਵੇਂ ਗੁਣ ਗਾਈਏ ਨਾ, ਗੁਣ ਗਾਉਂਦੇ ਆ ਗਾਉਂਦੇ ਆ ਅੰਦਰ ਦੀ ਸਾਰੀ ਵਿਕਾਰਾਂ ਦੀ ਮੈਲ ਧੁੱਪ ਜਾਂਦੀ। ਅੱਜ ਮੇਰੇ ਗੁਰੂਦੇਵ ਇਹੀ ਸਮਝਾਉਂਦੇ, ਬਹੁਤਾ ਵੱਡਾ ਉਹਦੀ ਬਖਸ਼ਿਸ਼ ਬਹੁਤ ਵੱਡੀ ਹੈ,
ਲਿਖਿਆ ਨਾ ਜਾਏ। ਭਾਵੇਂ ਕੋਈ ਵੀ ਦਾਨਸ਼ਵਰ ਲਿਖਣ ਦਾ ਯਤਨ ਕਰੇ ਉਹਦੀ ਬਖਸ਼ਿਸ਼ ਨੂੰ, ਉਹਦੀ ਬਖਸ਼ਿਸ਼ ਲਿਖਣ ਵਿੱਚ ਨਹੀਂ। ਉਹ ਬੜੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਕਰਦਾ, ਐਸੀਆਂ ਬਖਸ਼ਿਸ਼ਾਂ ਕਰਦਾ ਕਿ ਮਨੁੱਖ ਦੀ ਸੋਚ ਤੇ ਸਮਝ ਤੋਂ ਬਾਹਰੀਆਂ ਉਹ ਬਖਸ਼ਿਸ਼ਾਂ ਨੇ। ਇਸ ਲਈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ। ਬਖਸ਼ਿਸ਼ ਦੇਣ ਵਿੱਚ, ਬਖਸ਼ਿਸ਼ ਕਰਨ ਵਿੱਚ ਦਾਤਾ ਦੇਣ ਵਾਲੇ ਨੂੰ ਕਹਿੰਦੇ ਨੇ, ਉਹਦੇ ਤੋਂ ਵੱਡਾ ਦਾਤਾ ਕੋਈ ਨਹੀਂ ਹੈ, ਉਹਦੇ ਵਰਗਾ ਦਾਤਾ ਕੋਈ ਨਹੀਂ ਹੈ। ਹੋਰ ਤਾਂ ਹੋਰ ਮਨੁੱਖ ਇੱਥੋਂ ਤੱਕ ਸੋਚੇ ਕਿ ਜਿਹੜਾ ਜੀਵਨ ਉਹ ਜੀਵ ਰਿਹਾ ਨਾ, ਜਿਸ ਜੀਵਨ ਵਿੱਚ ਰਹਿੰਦਿਆਂ ਉਹ ਅਨੇਕਾਂ ਸਵਾਲ ਰੱਬ ਤੇ ਵੀ ਕਰਦਾ, ਪਰਮੇਸ਼ਵਰ ਤੇ ਵੀ ਕਰਦਾ। ਐਸੇ ਮਨੁੱਖ ਨੂੰ ਸੋਚਣਾ ਚਾਹੀਦਾ ਹੈ ਤੇ ਜੀਵਨ ਹੀ ਉਹਨੇ ਦਿੱਤਾ। ਆ ਜਿਹੜਾ ਜੀਵਨ ਅਸੀਂ ਜੀਵ ਰਹੇ ਹਾਂ ਨਾ ਪਿਆਰੇ, ਇਹ ਜ਼ਿਆਦਾਤਰ ਅਸਾਂ ਲੋਕਾਂ ਨੇ ਇਹ ਸਮਝ ਲਿਆ ਕਿ ਦੇਣ ਕਿਹਦੀ ਹੈ, ਮਾਤਾ ਅਤੇ ਪਿਤਾ ਦੀ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿੰਨੀ ਕਿਰਪਾ ਕਰਦੇ ਨੇ ਤਨੇਮ ਦੀ ਬਾਣੀ ਵਿੱਚ, ਸਹਿ ਬਚਨ ਕਰਦੇ ਨਹੀਂ, ਮਿੱਤਰੋ ਪੁੱਤਰੋ ਸਮਝੋ, ਮਾਂ ਬਾਪ ਦੀ ਇਹਦੇ ਵਿੱਚ ਦੇਣ ਇੰਨੀ ਹੈ ਕਿ ਉਹਨਾਂ ਦੇ ਸੰਯੋਗ ਨਾਲ ਕੇਵਲ ਇੱਕ ਗੁਫਾ ਤਿਆਰ ਹੁੰਦੀ ਹੈ। ਕੀ ਤਿਆਰ ਹੁੰਦੀ ਜੀ? ਗੁਫਾ। ਵੱਡੀਆਂ ਵੱਡੀਆਂ ਗੁਫਾਵਾਂ ਨੇ ਪਹਾੜਾਂ ਦੀਆਂ ਕੰਦਰਾਂ ਜਿਹਨੂੰ ਕਿਹਾ, ਜੋਗੀ ਲੋਕ ਘਰ ਬਾਰ ਛੱਡ ਕੇ ਉੱਥੇ ਜਾ ਕੇ ਤਪੱਸਿਆ ਕਰਦੇ। ਇੱਕ ਗੁਫਾ ਤਿਆਰ ਹੋਈ ਮਾਤਾ ਦੇ ਉਦਰ ਵਿੱਚ। ਇਹਦੇ ਵਿੱਚ ਦੋ ਚੀਜ਼ਾਂ ਰੱਬ ਨੇ ਰੱਖੀਆਂ ਤਾਂ ਜੀਵਨ ਬਣਿਆ। ਉਹ ਰੱਖੀਆਂ ਕਿਹਨੇ? ਨਾ ਮਾਤਾ ਨੇ ਨਾ ਪਿਤਾ ਨੇ। ਉਹ ਮੈਂ ਜ਼ਿਕਰ ਕਰਾਂ ਆਪ ਨਾਲ ਗੁਰੂ ਪਿਆਰਿਓ, ਉਹ ਹੈ ਹਰ। ਹਰ ਦਾ ਮਤਲਬ ਇੱਥੇ ਆ ਰੱਬ, ਪਰਮਾਤਮਾ। ਜੀਓ ਗੁਫਾ ਅੰਦਰ ਰੱਖ ਕੇ, ਮਾਂ ਦੇ ਪੇਟ ਵਿੱਚ ਜਿਹੜੀ ਗੁਫਾ ਤਿਆਰ ਹੋਈ ਹੈ ਨਾ ਮਾਤਾ ਪਿਤਾ ਦੇ ਸੰਯੋਗ ਨਾਲ, ਉਹਦੇ ਵਿੱਚ ਰੱਬ ਨੇ ਪਹਿਲਾਂ ਜਿੰਦ ਟਿਕਾਈ। ਜੀਓ, ਜਿੰਦ, ਹਰ। ਜੀਓ ਗੁਫਾ ਅੰਦਰ ਰੱਖ ਕੇ ਦੂਜਾ ਕੀ? ਵਾਜਾ। ਆ ਵਾਜੇ ਵੱਜਦੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ, ਉਹਨੂੰ ਵੀ ਹਵਾ ਚਾਹੀਦੀ। ਹਵਾ ਦੇਨੇ ਆ, ਸੁਰਾਂ ਤੇ ਹੱਥ ਰੱਖਦਿਆਂ ਰਾਗ ਨਾਦ ਪੈਦਾ ਹੁੰਦਾ। ਪਰਮਾਤਮਾ ਨੇ ਵੀ ਇਹ ਜਿਹੜੇ ਦਮ ਚਲਾਏ, ਜਿੰਦ ਪਾ ਕੇ ਗੁਫਾ ਵਿੱਚ ਟਿਕਾ ਕੇ ਨਾ, ਫਿਰ ਗੁਰੂ ਕੇ ਪਿਆਰਿਓ ਪ੍ਰਾਣ ਚਲਾਏ। ਥੋੜਾ ਸੰਖੇਪ ਕਰਦੇ, ਫਲਸਫਾ ਵੀ ਬੜਾ ਲੰਬਾ ਜੀ। ਕਦੇ ਧਿਆਨ ਕਰਕੇ ਦੇਖੋ, ਜਦੋਂ ਪੈਦਾ ਹੋਇਆ ਤੇ ਰੱਬ ਨੇ ਇਹਨੂੰ ਦਿੱਤੀਆਂ ਨੇ ਦੋ ਅਮੋਲਕ ਦਾਤਾਂ, ਇੱਕ ਜਿੰਦ ਹੈ ਤੇ ਦੂਜੇ ਪ੍ਰਾਣ ਨੇ। ਫਿਰ ਮੈਂ ਬੇਨਤੀ ਕਰਨ ਲੱਗਾ, ਪ੍ਰਾਣ ਕਦੇ ਵੀ ਮਾਂ ਨਹੀਂ ਆਪਣੇ ਬੱਚੇ ਨੂੰ ਦੇ ਸਕਦੀ, ਨਾ ਜਿੰਦ ਦੇ ਸਕਦੀ। ਅਗਰ ਮਾਤਾ ਪਿਤਾ ਦੇ ਵੱਸ ਹੋਵੇ ਤੇ ਕਦੇ ਵੀ ਬੇਜਾਨ ਮੁਰਦਾ ਬੱਚੇ ਪੈਦਾ ਨਾ ਹੋਣ। ਇਹ ਰੱਬ ਪਾਉਂਦਾ ਜੀ, ਪਰਮਾਤਮਾ, ਪਰਮੇਸ਼ਵਰ। ਐਸਾ ਗੁਰੂ ਅਮਰਦਾਸ ਜੀ ਗਵਾਹੀ ਭਰਦੇ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਹੁਣ ਪਤੇ ਦੀ ਗੱਲ, ਪੈਦਾ ਹੋਇਆ ਬੱਚਾ, ਦੋ ਦਾਤਾਂ ਜਾਂ ਮੌਲਕ ਰੱਬ ਨੇ ਦਿੱਤੀਆਂ ਨੇ, ਇੱਕ ਜਿੰਦ ਹੈ ਤੇ ਦੂਜੀ ਪ੍ਰਾਣ ਨੇ। ਧਿਆਨ ਦੇਣਾ ਕਿ ਬਿਲਕੁਲ ਸੰਖੇਪ ਕਰ ਦੇਵਾਂ, ਜਦੋਂ ਇਹ ਦੋਨੇ ਦਾਤਾਂ ਪਰਮਾਤਮਾ ਵਾਪਸ ਵੀ ਲੈ ਲੈਂਦਾ,
अमानत है उदी, ये दोने चीजा सारी दुनिया रोंदी कुर लाउंदी है ओनू के मर गए। सारा शरीर वो गुफा दी गुफा तैयार पर तैयार है, सब कुछ कायम है, पर मालक ने दो जो दो चीजा रखिया सी वो कढ लिया। बाबा फरीद जी ने गवाही भरी, फिर बाबा जी बचन कर दे ये विचों कढ़िया की है कि लोग कहंदे मर गया। ये विचारन वाली गल है प्यारे, हो गहरे तल दी जिंदी कढ़ी है ना। बाबा जी कहंदे ना बाबा फरीद जी, फरीदा जिंद निमाणी कढ़ी है, इस शरीर विचों जदो जिंद कढ़ी दुनिया रो रही है कुरला रही है कि साडा साथी चल गया मर गया। वैसे किते होर प्रकरण चलिया ते इनू मैं संपूर्ण करन दा यतन करांगा, मेरे पास ते कुछ भी नहीं है, जो गुरु कहलाएगा कहांगे। ये जीवन दा फलसफा एक ऐसी बख्शिश गल बख्शिश दी प्यारे, ये भी ते उन्हें बख्शिश की ना, सोना जीवन दिता है, असी इन्ने निगर गए हैं इस जीवन नू नहीं समझ सके, ते जिन्हें जीवन दिता है जद असी जो पास है जीवन ही समझिया, फिर असी मौत नू ते निरंकार नू गुरु नू की समझांगे। सानू ते यही नहीं समझ आई कि आ जड़ा जीवन जीव रहे हैं कि इन्नी समझ आई है कि इनू जीवन लई की चाहिए, खाना पीना हसना ते सोना। असल गल इत भी भुल गई, विसर गया है कुछ समय का जीवन है, वो भी गल असा ने विसार दिती है भुला दिती है। आओ प्यारे ओदियां बख्शिशां इनिया प्यारियां ने, इनिया वड़ियां दातां वो देंदा है। असी अकिरत घन लोग हां, खास करके इंसान, इन्हें ओदियां दातां ते ओदियां बख्शिशां नूं ओदियां वड़ियाईयां नूं नहीं समझ नहीं जाने, इसलिए नशुकरा ही रहा। वड्डा दाता तिल ना तमाए, दुनिया दे जेड़े दाते ने वो तमे विच ने, लालच विच हिरस विच जीवंदे ने। गुरु नानक साहिब बचन कर दे सब तो वड्डा दातियां राजियां महाराजियां नू भी देन वाला जेड़ा दाता निरंकार परवरदगार है ना, उनू आप नू एक तिल मात्र भी किसे तरह दा कोई तमा नहीं है, कोई हिरस नहीं है, कोई लालच नहीं है। वो आए दाता, वड्डा दाता तिल ना तमाए, ओदे दर तो किते मंगे जो दे अपार। अक्रियर केते दार थे जी अनगिनत, पता नहीं कितने, गिनती नहीं कीती जा सकती। मालक दे दर ते आके किन्ने अर्जा बेनतियां अरदासा करके अपने मनोरथ प्रगट कर दे ते मंग दे ने, कोई गिनती हो सकती है? नहीं। दर ते आउन वाले भी, अपने दरां ते रहन वाले भी, सारी दुनिया ही ओदे कोलों मंग रही है। अज मेरे गुरुदेव समझाउंदे पता नहीं किन्ने अनगिनत ही, जोध दा मतलब है सूरमे, अपार बेअंत मंगदे ने। हुण सूरमा जदों कोई मंगदा है ते ओ की मंगदा है भला? ओ यही मंगदा कि दाता मैनू एना बल दे कि मैं किसे कोलों हारा ना, सारी दुनिया नू मैं हरा दे, ए मंग कि मैं ना किसे कोल हारा। क्यों मंगण वालियां दी गिनती साहिब कहिंदे अनगिनती है। केते मंगे जो दे अपार, केते अगणत नहीं विचार। मालक दे दर तो मंगण वालियां दी गिनती दी साहिब कहंदे मैं विचार की करा,
ਕਿੰਨੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਕਰਦੇ ਨੇ ਕਿ ਜਿਹੜੇ ਉਹਦੇ ਦਰ ਤੋਂ ਮੰਗਦੇ ਨੇ, ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਦੀ ਗਿਣਤੀ ਇਹ ਨਹੀਂ ਹੈ।

ਇਹ ਮੁਕੰਮਲ ਨਹੀਂ ਹੈ। ਹੋਰ ਵੀ ਪਤਾ ਨੀ ਕਿੰਨੇ ਤੈਨੂੰ ਤਿਆਰੇ ਤੇ ਤੈਨੂੰ ਗਾ ਰਹੇ ਨੇ। ਅੱਜ ਵੀ ਸਤਿਗੁਰੂ ਇਸ ਪੌੜੀ ਵਿਚ ਬਚਨ ਕਰ ਰਹੇ ਨੇ, ਕਿਤੇ ਮੰਗੇ ਪਤਾ ਹੀ ਨੀ, ਅਣਗਿਣਤ ਬੇਅੰਤ ਸੂਰ ਮੈਂ ਤੇਰੇ ਦਰ ਤੇ ਖੜੇ ਮੰਗਦੇ ਨੇ, ਤੇ ਇਦੋਂ ਇਲਾਵਾ ਹੋਰ ਮੰਗਣ ਵਾਲਿਆਂ ਦੀ ਗਿਣਤੀ ਤੇ ਵਿਚਾਰ ਨਹੀਂ, ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਤੇ ਖੱਪ ਟੁੱਟ ਹੈ ਬੇਕਾਰ। ਹੁਣ ਮੰਗਣ ਨੂੰ ਸਤਿਗੁਰਾਂ ਨੇ ਨਜਾਇਜ਼ ਨਹੀਂ ਕਿਹਾ। ਦਾਤਾ ਦਿੰਦਾ ਭਾਵੇਂ ਮੰਗੋ ਭਾਵੇਂ ਨਾ ਮੰਗੋ, ਉਹ ਜਾਣਦਾ ਕਿਨੂੰ ਕਿਸ ਵਕਤ ਕਿਹੜੀ ਦਾਤ ਦੇਣੀ ਹੈ। ਪਰ ਅੱਜ ਮੇਰੇ ਗੁਰਦੇਵ ਬਚਨ ਕਰਦੇ ਨੇ, ਬੰਦਾ ਇੱਕ ਨਹੀਂ ਉਹ ਵੀ ਕੇਤੇ ਨੇ, ਅਣਗਿਣਤ ਨੇ ਜਿਹੜੀਆਂ ਉਹਦੀਆਂ ਦਾਤਾਂ ਮਿਲਦੀਆਂ ਨੇ ਨਾ, ਉਹਨਾਂ ਦਾਤਾਂ ਨੂੰ ਪ੍ਰਾਪਤ ਕਰਕੇ ਕੇਤੇ ਖੱਪ ਟੁੱਟੇ ਬੇਕਾਰ, ਖੱਪ ਖੱਪ ਕੇ ਉਹਦਾ ਦਿੱਤਾ ਖਾ ਖਾ ਕੇ ਰੱਬ ਨਾਲੋਂ ਟੁੱਟ ਕੇ ਵਿਕਾਰਾਂ ਦੇ ਵਿੱਚ ਖੱਪ ਰਹੇ, ਨਾਸ ਹੁੰਦੇ ਜਾ ਰਹੇ। ਕੇਤੇ ਲੈ ਲੈ ਮੁੱਕਰ ਪਾਹੇ, ਦੁਨੀਆਂ ਵਿੱਚ ਬਹੁਤਾ ਦੋਨਾਂ ਲੋਕਾਂ ਦੀ ਏ ਰੱਬ ਕੋਲੋਂ ਲੈ ਲੈ ਕੇ ਮੁੱਕਰਨਾ। ਮੁੱਕਰਨ ਦਾ ਮਤਲਬ ਇੱਥੇ ਪਤਾ ਕੀ ਹੈ ਜੀ? ਨਾ ਸ਼ੁਕਰੇ ਹੋਣਾ, ਰੱਬ ਦੀਆਂ ਦਾਤਾਂ ਦਾ ਗੁਰੂ ਕੋਲ ਆ ਕੇ ਸ਼ੁਕਰ ਕਰਨਾ ਚਾਹੀਦਾ। ਸ਼ੁਕਰਾਨਾ ਨਾ ਕਰਨਾ, ਸਮਝੋ ਉਹਦੀ ਦਾਤ ਲੈ ਕੇ ਮੁੱਕਰ ਜਾਣਾ, ਇਹ ਹੈ ਮੁੱਕਰਨਾ। ਜਿਵੇਂ ਸਮਾਜ ਦੁਨੀਆਂ ਵਿੱਚ ਵੀ ਅਹਿਮਕ ਲੋਕ ਐਸੇ ਨੇ ਕਿ ਦੂਜੇ ਕੋਲੋਂ ਮਦਦ ਲੈ ਕੇ ਕੁਝ ਸਮੇਂ ਬਾਅਦ ਉਹ ਜਦੋਂ ਆਪਣੀ ਵਸਤੂ ਅਮਾਨਤ ਮੰਗਦਾ ਤੇ ਮੁੱਕਰ ਜਾਂਦੇ, ਮੈਂ ਤੇਰਾ ਕੀ ਦੇਣਾ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਭੋਗਦਿਆਂ ਗੁਰਸਿੱਖ ਨੂੰ ਤੇ ਗੁਰੂ ਦੀ ਤਾਕੀਦ ਹੁਕਮ ਹੈ, ਭਾਈ ਤੋ ਜਲ ਵੀ ਛਕਣਾ ਤੇ ਰੱਬ ਦਾ ਸ਼ੁਕਰਾਨਾ ਕਰ। ਭੋਜਨ ਛੱਕ ਕੇ ਤੇ ਕਹਿਣਾ ਹੀ ਹੈ, ਜਿਸ ਦਾ ਦਿੱਤਾ ਖਾਮਨਾ ਤਿਸ ਕਹੀਏ ਸ਼ਾਬਾਸ਼, ਉਹਨੂੰ ਸ਼ਾਬਾਸ਼ ਦਿਆ ਕਰੋ ਜੋ ਦੋ ਵਕਤ ਦੀ ਰੋਟੀ ਦੇ ਰਿਹਾ, ਖਾਣਾ ਦੇ ਰਿਹਾ। ਇਹ ਹਰ ਮਨੁੱਖ ਦਾ ਫਰਜ਼ ਬਣਦਾ ਪਿਆਰੇ। ਕਿਤੇ ਲੈ ਲੈ ਮੁੱਕਰ, ਜੇ ਸ਼ੁਕਰਾਨਾ ਨਹੀਂ ਕਰਦੇ ਤੇ ਪਿਆਰੇ ਹੋ, ਅਸੀਂ ਰੱਬ ਦੀਆਂ ਮਾਲਕ ਦੀਆਂ ਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਖਾ ਖਾ ਕੇ ਵਿਕਾਰੀ ਬਣ ਕੇ ਖਪਦੇ ਪਏ ਆ, ਮਰ ਰਹੇ। ਕਿਤੇ ਮੂਰਖ ਖਾਈ ਖਾ, ਮੇਰੇ ਵਰਗੇ ਮੂਰਖ ਜਿਹੜੇ ਮਾਲਕ ਦੀਆਂ ਦਿੱਤੀਆਂ ਦਾਤਾਂ ਖਾਈ ਜਾ ਰਿਹਾ ਨੇ, ਤੇ ਜਿਹੜੇ ਸ਼ੁਕਰਾਨਾ ਨਹੀਂ ਕਰਦੇ ਗੁਰੂ ਨਾਨਕ ਦੀ ਰਸਨਾ ਵੀ ਉਹਨਾਂ ਨੂੰ ਮੂਰਖ ਹੀ ਕਹਿੰਦੇ, ਮੂਰਖ ਲੋਕ ਨੇ। ਹਰ ਉਹ ਬੰਦਾ ਮੂਰਖ ਹੈ, ਮਾਲਕ ਦੀਆਂ ਦਿੱਤੀਆਂ ਦਾਤਾਂ ਖਾਣ ਵਿੱਚ ਹੀ ਲੱਗਾ ਹੋਇਆ, ਲੇਕਿਨ ਉਹਦੀਆਂ ਦਾਤਾਂ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ, ਇਹ ਗਿਲਾ ਹੀ ਕਰਦਾ ਉਹਦੇ ਨਾਲ, ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ। ਉਹਨੇ ਐਸੀਆਂ ਅਮੋਲਕ ਦਾਤਾਂ ਮਨੁੱਖ ਨੂੰ ਦਿੱਤੀਆਂ, ਮਨੁੱਖ ਨੇ ਉਹਨਾਂ ਨੂੰ ਕਦੀ ਦਾਤਾਂ ਹੀ ਨਹੀਂ ਸਮਝੇ। ਸਮਾਂ ਨਹੀਂ ਹੈ ਪਿਆਰੇ, ਪੌੜੀ ਦੀ ਮੈਂ ਵਿਚਾਰ ਕਰਾਂ। ਕੇਤਿਆਂ ਦੁੱਖ ਭੁੱਖ ਸਾਧਮਾਰ, ਇਹ ਦੁਨੀਆਂ ਦੇ ਵਿੱਚ ਬਹੁਤ ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਸਦਾ ਹੀ ਮਾਰ ਪੈਂਦੀ ਹੈ। ਸੱਦ ਦਾ ਮਤਲਬ ਰੋਜ਼ ਹੀ, ਤੇ ਮਾਰ ਕਿਹੜੀ ਹੈ? ਡਾਂਗਾਂ ਸੋਟਿਆਂ ਦੀ ਨਹੀਂ ਹੈ ਪਿਆਰੇ, ਸਭ ਕੁਝ ਹੁੰਦਿਆਂ ਘਰ ਦੇ ਵਿੱਚ ਕਲੇਸ਼, ਇਹ ਬਹੁਤ ਵੱਡੀ ਮਾਰ ਹੈ। ਨਰਕ ਹੋਰ ਪਤਾ ਨਹੀਂ ਕਿਤੇ ਹੈ ਕਿ ਨਹੀਂ ਹੈ, ਇਸ ਧਰਤੀ ਦੇ ਉੱਤੇ ਉਸ ਗ੍ਰਿਸ਼ਤੀ ਦਾ ਘਰ ਹੀ ਸਭ ਤੋਂ ਵੱਡਾ ਨਰਕ ਹੈ, ਜਿਸ ਘਰ ਦੇ ਵਿੱਚ ਨਿੱਤ ਮੀਆਂ ਬੀਬੀ ਦਾ ਕਲੇਸ਼ ਹੈ, ਉਦੋਂ ਵੱਡਾ ਇਸ ਧਰਤੀ ਤੇ ਕੋਈ ਨਰਕ ਨਹੀਂ ਹੈ। ਸਭ ਤੋਂ ਵੱਡਾ ਨਰਕ ਗ੍ਰਿਸ਼ਤੀ ਦਾ ਉਹ ਘਰ ਹੈ ਪਿਆਰਿਓ, ਜਿੱਥੇ ਨਿੱਤ ਦਾ ਕਲੇਸ਼ ਹੈ।

ਏਦੋਂ ਵੱਡਾ ਕੋਈ ਨਰਕ ਨਹੀਂ ਹੋ ਸਕਦਾ। ਦੂਜੀ ਹੈ ਭੁੱਖ। ਇੱਕ ਹੋਰ ਬੇਨਤੀ ਕਰਾਂ, ਕਲੇਸ਼ ਹੁੰਦਾ ਹੀ ਉੱਥੇ ਹੈ ਜਿੱਥੇ ਰੱਬ ਨੇ ਦਾਤਾਂ ਤੇ ਬੜੀਆਂ ਦਿੱਤੀਆਂ ਨੇ, ਕਿਉਂਕਿ ਜਿੱਥੇ ਕੋਈ ਹੁੰਦਾ ਹੈ ਨਾ, ਕੁਛ ਪਦਾਰਥ ਹੋਣ, ਸੰਪਤੀ ਜਾਇਦਾਦ, ਕਲੇਸ਼ ਉੱਥੇ ਹੀ ਹੁੰਦਾ। ਉੱਥੋਂ ਦੇ ਫਿਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਹਿੰਦਾ ਇਹ ਮੇਰਾ, ਦੂਜਾ ਕਹਿੰਦਾ ਮੇਰਾ, ਇਹ ਤੇਰਾ, ਇਹ ਮੇਰਾ। ਦੁਨੀਆਂ ਦੇ ਜਿੰਨੇ ਝਗੜੇ ਤੇ ਕਲੇਸ਼ ਨੇ, ਇਹਨਾਂ ਦਾ ਜਨਮ ਯਾਦ ਰੱਖਣਾ, ਇਹਨਾਂ ਦਾ ਜਨਮ ਮੇਰ ਤੇ ਤੇਰ ਤੋਂ ਹੁੰਦਾ। ਦੁਨੀਆਂ ਦੇ ਸਾਰੇ ਕਲੇਸ਼ ਜਿਹੜੇ ਨੇ ਉਹ ਇੱਥੋਂ ਪੈਦਾ ਹੁੰਦੇ ਨੇ, ਮੇਰ ਤੇਰ ਤੋਂ। ਰੱਬ ਦੇ ਪਿਆਰੇ ਤਾਈਓ ਕਹਿੰਦੇ ਕਬੀਰ ਮੇਰਾ ਮੁਜਮੇ, ਮੇਰਾ ਹੈ ਹੀ ਕੁਝ ਨਹੀਂ। ਇਹਦਾ ਮਤਲਬ ਜ਼ਿੰਦਗੀ ਚ ਕੋਈ ਕਲੇਸ਼ ਨਹੀਂ ਹੈ, ਜੋ ਕਿਛ ਹੈ ਸੋ ਤੂੰ ਦਿੱਤਾ ਤੇਰਾ ਹੀ ਹੈ। ਤੇ ਜੇ ਮੈਂ ਤੇਰਾ ਤੈਨੂੰ ਵਾਪਸ ਕਰਦਾ, ਬਾਕੀ ਤੇ ਮੇਰਾ ਇਹ ਜੀਵਨ ਵੀ ਨਹੀਂ ਬਚਦਾ, ਕਿਉਂਕਿ ਇਹ ਵੀ ਤੂੰ ਦਿੱਤਾ। ਕੀ ਹੈ ਬਾਕੀ ਮੇਰਾ? ਕੁਛ ਵੀ ਨਹੀਂ ਹੈ, ਸਭ ਤੇਰਾ ਹੀ, ਤੇਰਾ ਹੀ। ਸ਼ਾਇਦ ਬਾਬਾ ਗੁਰੂ ਨਾਨਕ ਸਾਹਿਬ ਨੇ ਵੀ ਅਨਾਜ ਤੋਲਦਿਆਂ ਉਹਦੇ ਪਿਆਰ ਵਿੱਚ ਰੰਗੇ ਨਿਰੰਕਾਰ ਦੇ ਕਹਿ ਰਹੇ ਨੇ, ਤੇਰਾ ਨਹੀਂ, ਤੇਰਾ, ਤੇਰਾ, ਤੇਰਾ, ਸਭ ਕੁਛ ਹੀ ਤੇਰਾ। ਦੁਨੀਆ ਕਹਿੰਦੀ ਮੇਰਾ, ਮੇਰਾ, ਮੇਰਾ। ਯਾਦ ਰੱਖਣਾ, ਜਿਸ ਘਰ ਵਿੱਚ ਉਹ ਜੀ ਰਹਿੰਦੇ ਨੇ ਜਿਹੜੇ ਕਹਿੰਦੇ ਮੇਰਾ, ਮੇਰਾ, ਮੇਰਾ, ਉੱਥੇ ਹੀ ਕਲੇਸ਼ ਤੇ ਕਲੇਸ਼ ਦੀ ਮਾਰ ਨਿੱਤ ਪੈ ਰਹੀ, ਭੁੱਖ ਦੀ ਮਾਰ ਵੀ ਪੈ ਰਹੀ ਸਦਾ ਹੀ। ਐਸਾ ਉਹਨਾਂ ਦੇ ਭਾਗਾਂ ਵਿੱਚ ਮੇਰੇ ਮਾਲਕ ਨੇ ਲਿਖਿਆ, ਜਿਹੜੇ ਨਸ਼ੁਕਰੇ ਬੰਦੇ ਨੇ। ਕੇਤੇ ਆ ਦੁੱਖ ਭੁੱਖ, ਹੁਣ ਅਣਗਿਣਤ ਨੇ ਉਹ ਲੋਕ। ਸਹਿਬ ਕਹਿੰਦੇ ਜਿਹੜੇ ਸਬਰੀ ਨੇ, ਜਿਹੜੇ ਗੁਰੂ ਦੇ ਚਰਨੀ ਲੱਗੇ ਮਾਲਕ ਨੂੰ ਯਾਦ ਕਰਦੇ ਨੇ, ਉਹ ਇਹ ਕਹਿ ਦਿੰਦੇ ਨੇ ਦਾਤੇ ਦੀ ਤਰ੍ਹਾਂ, ਇਹ ਵੀ ਦਾਤ ਤੇਰੀ ਦਿੱਤਾ। ਮਾਲਕਾ ਜੇ ਦੁੱਖ ਹੈ ਕਲੇਸ਼ ਹੈ, ਇਹ ਵੀ ਤੇਰੀ ਦਾਤ ਹੀ ਹੈ। ਬੰਦ ਕਲਾ ਸੀ ਭਾਣਾ ਹੋਏ, ਬੰਦ ਬੰਧਨ, ਖਲਾਸੀ ਆਜ਼ਾਦੀ, ਸੁਤੰਤਰਤਾ, ਛੁਟਕਾਰਾ। ਜਦੋਂ ਕੋਈ ਭਾਣੇ ਵਿੱਚ ਆ ਜੇ, ਮਾਇਆ ਦੇ ਮੋਹ ਤੋਂ ਖਲਾਸੀ ਹੋ ਜਾਂਦੀ ਹੈ। ਹੋਰ ਆਖ ਨਾ ਸਕੇ ਕੋਈ। ਦੁਨੀਆਂ ਵਿੱਚ ਦੰਭ ਪਖੰਡ ਬਹੁਤ ਹੈ, ਲੋਕ ਗੁਰੂ ਹੀ ਨਹੀਂ ਬਣੇ, ਰੱਬ ਬਣ ਕੇ ਵੀ ਬੈਠੇ ਨੇ। ਸਾਡੇ ਖਾਸ ਕਰਕੇ ਦੇਸ਼ ਦੇ ਵਿੱਚ ਭਗਵਾਨ ਹੀ ਇੰਨੇ ਨੇ ਕਿ ਉਹਨਾਂ ਦੀ ਗਿਣਤੀ ਅਣਗਿਣਤ ਹੈ, ਰੱਬ ਵੀ ਕਿੰਨੇ ਬਣ ਗਏ। ਪਰ ਗੁਰੂ ਕੇ ਪਿਆਰੇ, ਉਹ ਛੁਟਕਾਰੇ ਦਾ ਸਾਧਨ ਇੱਕੋ ਹੀ ਹੈ, ਰੱਬ ਦਾ ਭਾਣਾ। ਹੋਰ ਜੇ ਕੋਈ ਕਹੇ ਵੀ ਆਹ ਵੀ ਸਾਧਨ ਹੈ ਜਿਹਦੇ ਨਾਲ ਛੁੱਟ ਸਕਦੇ ਹਾਂ ਇਸ ਦੁੱਖ ਤੋਂ ਤੇ ਭੁੱਖ ਤੋਂ ਤੇ ਕਲੇਸ਼ ਤੋਂ, ਤੇ ਜੇ ਕੋਈ ਖਾਇਕ, ਜੇ ਕੋਈ ਮੂਰਖ ਆਖੇ, ਆਖਣ ਦਾ ਯਤਨ ਕਰੇ ਕਿ ਇਹਦਾ ਛੁਟਕਾਰਾ, ਗੁਰੂ ਨਾਨਕ ਸਾਹਿਬ ਕਹਿੰਦੇ ਭਾਣੇ ਵਿੱਚ ਆਏਗਾ ਤਾਂ ਹੋਣਾ। ਪਰ ਜੇ ਕੋਈ ਹੋਰ ਜੁਗਤੀ ਸਲੀਕਾ ਢੰਗ ਤਰੀਕਾ ਆਖਣ ਦਾ ਯਤਨ ਕਰੇ ਤਾਂ ਯਾਦ ਰੱਖਣਾ, ਉਹ ਮੂਰਖ ਜਿਹੜਾ ਬੰਦਾ ਮੂੰਹ ਦੇ ਉੱਤੇ ਇੰਨੀਆਂ ਜੁੱਤੀਆਂ, ਇੰਨੇ ਸਜ਼ਾ ਦੰਡ ਸਹਿਣ ਖਾਏਗਾ ਮੂੰਹ ਤੇ ਮਾਰ, ਕਿ ਉਹੀ ਗਿਣੇਗਾ ਤੇ ਉਹੀ ਜਾਣੇਗਾ। ਉਹ ਜਾਣੈ ਜੇਤੀਆਂ ਮੂੰਹ ਖਾਏ, ਆਪੇ ਜਾਣੈ। ਪਰਮਾਤਮਾ ਆਪ ਸਭ ਦਾ ਗਿਆਤਾ ਜਾਣਕਾਰ ਹੈ, ਸਭ ਦੀ ਸੋਝੀ ਉਹਨੂੰ, ਕੌਣ ਕਿੱਥੇ ਹੈ, ਕੌਣ ਕੀ ਇੱਛਾ ਤੇ ਕਾਮਨਾ ਰੱਖਦਾ, ਕਿਸ ਨੂੰ ਦੇਣਾ ਕਿਸ ਨੂੰ ਨਹੀਂ ਦੇਣਾ, ਇਹਦੇ ਬਾਰੇ ਸਭ ਹੋ ਜਾਂਦਾ। ਆਪੇ ਜਾਣੈ, ਆਪ ਹੀ ਤੁੱਟ ਕੇ ਦੇ ਦਿੰਦਾ। ਫਿਰ ਆਖੇ ਸੇ ਪੀ ਕੇ, ਹੁਣ ਇਹ ਜਿਹੜਾ ਨਸ਼ੁਕਰਿਆਂ ਦਾ ਬੋਲ ਨਹੀਂ ਹੈ ਕਿ ਪਰਮਾਤਮਾ ਜਾਣਦਾ ਆਪ ਤੁੱਟ ਕੇ ਫਿਰ ਜੀਵਾਂ ਤੇ ਬਖਸ਼ਿਸ਼ ਕਰਦਾ ਤੇ ਦਾਤਾਂ ਦਿੰਦਾ। ਇਹ ਜਿਹੜੇ ਸ਼ੁਕਰ ਕਰਦੇ ਨੇ ਉਹਨਾਂ ਦਾ, ਉਹ ਦੇ ਤਾਂ ਵੀ ਸ਼ੁਕਰ, ਨਾ ਦੇਵੇ ਤਾਂ ਵੀ ਸ਼ੁਕਰ। ਜੋ ਸ਼ੁਕਰਾਨੇ ਵਿੱਚ ਆਨੰਦ ਹੈ ਪਿਆਰਿਓ, ਉਹ ਦੁਨੀਆ ਭਰ ਦਾ ਹਰ ਤਰ੍ਹਾਂ ਦਾ ਖਜ਼ਾਨਾ ਪਾ ਕੇ ਵੀ ਸੁੱਖ ਨਹੀਂ ਹੈ। ਆਖਰੀ ਬਚਨ ਨੇ ਸਤਿਗੁਰ ਦੇ ਇਸ ਪੌੜੀ ਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਮੇਰਾ ਮਾਲਕ, ਜਿਸ ਮਨੁੱਖ ਉੱਤੇ ਤੁੱਟ ਕੇ
ਪਸੀਜ ਕੇ। ਐਵੇਂ ਇਹ ਦਾਤ ਨਹੀਂ ਮਿਲਦੀ, ਕਿਉਂਕਿ ਸਭ ਤੋਂ ਵੱਡੀ ਤੇ ਅਮੋਲਕ ਦਾਤ ਕੀ ਹੈ? ਸੰਸਾਰੀ ਪਦਾਰਥ ਨਹੀਂ। ਤੇ ਜਿਸ ਨੂੰ ਆਪਣੇ ਨਾਮ ਦੀ ਸਿਫਤੋ ਸਲਾਹ ਦੀ ਬਖਸ਼ਿਸ਼ ਕਰ ਦੇਵੇ ਮੇਰਾ ਮਾਲਕ, ਜਿਸ ਨੂੰ ਬਖਸ਼ੇ ਸਿਫਤ ਸਲਾਹ ਬਖਸ਼ ਦੇਵੇ, ਤੇ ਜਿਹਨੂੰ ਬਖਸ਼ ਦਿੱਤੀ ਉਹਨੇ ਸਿਫਤ ਸਲਾਹ। ਹੇ ਨਾਨਕ ਆਖ ਨਾਨਕ ਪਾਤਸ਼ਾਹੀ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਏ ਕੌਣ ਜਿਹਨੂੰ ਮੇਰਾ ਮਾਲਕ ਸਿਫਤੋ ਸਲਾਹ ਕਰਨ ਦੀ ਦਾਤ ਬਖਸ਼ ਦੇਵੇ। ਆਪ ਜੀ ਨੇ ਮਨ ਬਿਰਤੀਆਂ ਇਕਾਗਰ ਕਰਕੇ ਮਾਲਕ ਦੀ ਬਖਸ਼ਿਸ਼ ਦੇ ਸੰਬੰਧ ਦੇ ਵਿੱਚ, ਦਾਤਾਂ ਦੇ ਸੰਬੰਧ ਵਿੱਚ ਜਪ ਬਾਣੀ ਵਿੱਚੋਂ ਇਹ 25ਵੀਂ ਪੌੜੀ ਦਾ ਪਾਠ ਤੇ ਵਿਚਾਰ ਸਰਵਣ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਨੇ, ਸਮੇਂ ਦੀ ਸੰਪੂਰਨਤਾ ਹੈ। ਗੁਰੂ ਕੇ ਪਿਆਰੇ ਨੇ ਸੇਵਾ ਸਵੇਰੇ ਕਰਦਿਆਂ ਕਰਨ ਤੋਂ ਬਾਅਦ ਉਚੇਚੇ ਕਿਹਾ ਸੀ ਕਿ ਟਾਈਮ ਦਾ ਖਿਆਲ ਰੱਖਣਾ, ਸਮਾਂ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ਮੰਨੇ ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿਤ ਸਭ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਤੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੱਚ ਰਹੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਰ ਸਿੰਘ ਨੇ ਬਾਈ ਤਲਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸਕੋ ਜਹ ਜਹ ਖਾਲਸਾ ਜੀ ਸਾਹਿਬ ਤਾਹ ਤਾਰ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪਾਇ ਪੰਥਕ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਚੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਮੈਂ ਬਾਤ ਉੱਚੀ ਮਤ ਪਤ ਕਾਰਾ ਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਬ ਜਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਨ ਧਾਣਿਓ ਕੇ ਧਾਰ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਲਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਜੀਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਅਜਾਂ ਸੰਗਤਾਂ ਦੀ ਆਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਬਲਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰਾ ਕਰ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲੜ ਪੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੇ ਆਪ ਦਰ ਘਰ ਦੇ ਸੇਵ ਬੀਬੀ ਰੀਮਾ ਦਾਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $40 ਮਾਇਆ ਪੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵਕ ਪਰਿਵਾਰ ਦੀ ਪੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਲਈ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨ ਲਈ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਲਈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਏਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਨ ਦੇਖੈ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦੇਹ ਸੱਜਣ ਸਿਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ, ਸਿਮਰਿਆ ਨਾਨਕ ਛੇ ਦੇਹ ਅਵਨ ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੌਰ ਗੁਰੇ ਕੁਵੇ ਸਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਹ ਕੁਡਾਈ ਤੋਏ ਰਹਾਓ। ਵਿਸ਼ੇਸ਼ੀਆਂ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਂ ਹੋਵਾ, ਸੂਰਜੀ ਕੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਗਾਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਬੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ। ਅਨਹਤਾ ਸਬਦਵਾ ਜੰਤ ਭੇਰੀ ਰਹਾਓ, ਸਹਿਸ ਤਵ ਨੈਨ ਨਨ ਨੈਨ ਹੈ ਤੁਹੇ ਕਹੋ। ਸਹਿਸ ਮੂਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਾਨੀ ਏਕ ਪਦ ਗੰਧ ਵਿਨ, ਸਹਿਸ ਤਵ ਗਾਂਧਿਓ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋਨ ਦਿਨ ਮੋਹਿ ਆਹੀ ਵਿਆਸਾ,

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜੀ ਅਰਦਾਸ, ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਰਸ਼ ਦਸ਼ਮੀ, ਪ੍ਰਥਮ ਭਗਵਤੀ ਸਿੰਘ ਕਹਿ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਜੇਠੇ ਸ਼ਬਦ ਗਜਾਏ, ਤੇਗ ਬਹਾਦਰ ਸਿਮਰੀਐ, ਕਰੋ ਨੌਨੀ ਦਾਏ, ਸੋ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੋਣਾ ਜੀ ਸਹਾਏ, ਦਸਾਂ ਪਾਤਸ਼ਾਹ ਇਹਨਾਂ ਦੀ ਲਗਦੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬਨ ਵਰ ਪਾਤਸ਼ਾਹ ਜੀ, ਆਪ ਜੀਆਂ ਦੇ ਅਪਾਰ ਬਖਸ਼ਿਸ਼, ਮਹਿਰਾਮਤ ਤੇ ਸਦਕਾ ਦੇ ਵਾਨਾਂ ਤੇ ਸੰਪੂਰਨਤਾ ਹੋਈ, ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੇ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਾਣੀ ਜੀ ਕੇ ਜਾਪ ਕੀਤੇ ਗਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ ਦੇਣੀ ਜੀ। ਅੱਗੇ ਤੋਂ ਸਮਰਥ ਬਖਸ਼ਣੀ, ਬਾਣੀ ਪੜ੍ਹੀ ਸੁਣੀ, ਸਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ। ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਸ ਕਰਨੇ ਜੀ ਗੁਰੂ ਕਿਰਪਾ, ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਚਖੰਡ ਵਿਖੇ ਸੁਖਾਸਨ ਆਸਨਾਂ ਤੇ ਬਿਰਾਜਮਾਨ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੇ ਜਾਗਣੇ, ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਜਿੱਥੇ ਆਵੇ, ਨਾਨਕ ਨਾਮ ਚੜ੍ਹਦੇ ਕਲਾ, ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ।

खोटे खरे सब परखियन तित सच्चे कै दरबार राम खोटे दर

ब्रह्म ज्ञानी के घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी ब्रह्म का बेटा, ब्रह्म ज्ञानी एक संग हिता, ब्रह्म ज्ञानी के हुए चिंत, ब्रह्म ज्ञानी का निर्मल मंत, ब्रह्म ज्ञानी जिस करे प्रव्याप, ब्रह्म ज्ञानी का बड़ प्रताप, ब्रह्म ज्ञानी कौ बल बल जाइए, ब्रह्म ज्ञानी का दर्श बड़ भागी पाइए, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर। ब्रह्म ज्ञानी की कीमत नाही, ब्रह्म ज्ञानी के सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाय दाखिर, ब्रह्म ज्ञानी सर्व का ठाकुर, ब्रह्म ज्ञानी की मित कौन बकाने, ब्रह्म ज्ञानी की गात ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी सब श्रेष्ठ का करता, ब्रह्म ज्ञानी सद जीवे नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विदाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। श्लोक उर तारै जो अंतर नाम, सर्व में पिखे भगवान, निमुख निमुख ठाकुर नमस्कार, नानक अपर सगल निस्तार, अष्टपदी मिथिया नाही रसना परस, मन में प्रीत निरंजन दर्श, पर त्रै रूप न पिखे नेत्र, साध की टहल संत संग हेत, कर न सुने काहू की निंदा, सब ते जाने आपस को मंदा, गुर प्रसाद विखिया पर हरे, मन की वासना मन ते टरे, इंद्री जित पंच दोख ते रहत, नानक कोट मदे को ऐसा परस, वैष्णो सो जिस ऊपर सुपर सन, विष्णु की माया ते हुए भिन्न, कर्म करत हुए निकर्म, तिस वैष्णो का निर्मल धर्म, काहु फल की इच्छा नहीं बाचे, केवल भगत कीर्तन संग राचे, मन तने अंतर सिमरन गोपाल, सब ऊपर होवत कृपाल, आप दृढ़ वह नाम जपावे, नानको वैष्णो परम गत पावे, भगवती भगवंत भगत का रंग, सगल त्याग दुष्ट का संग, मानते विनसे सगला परम, कर पूजे सगल पार ब्रह्म, सासं पापा मल होवे, तिस भगवती की मत उत्तम होवे, भगवंत की टहल करे नित नीत, मन तन अर्पै बिशन प्रीत, हर के चरण हृदय बसावे, नान कैसा भगवती भगवंत को पावे, सो पंडित जो मन प्रबुद्ध है, राम नाम आत्म में शुद्ध है, राम नाम सारस पीवे, उस पंडित के उपदेश जग जीवे, हर की कथा हृदय बसावे, सो पंडित फिर जो नयावे, वेद प्राण सिमरत बूझे मूल, सुख मह जाने सूल, चौवरना को देव उपदेश, नानक उस पंडित को सदा आदेश। बीज मंत्र सर्व को ज्ञान, चौवरना मह जपे को नाम, जो जो जपे तिसकी गत होए, सासुन पावे जन खोए, कर कृपा अंतर उर तारे, पस प्रेत मुग्ध पात्र को तारे, सर्व रोग का उखद नाम, कल्याण रूप मंगल गुण गाम, काहू जुगत किते न पाई है धर्म, नानक तिस मिले जिस लिखिया तुर कर्म, जिसके मन पार ब्रह्म का निवास, तिसका नाम सत राम दास, आत्म राम तिस निद्री आया,
ਦਾਸ ਜਸੰਤਨ ਭਾਏ ਤਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗਤ ਮੂ ਦਾਸ ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਤਮਹਿਤਾਵੈ ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸੋਗ ਸਦਾ ਅਨੰਤ ਹੈ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਉ, ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਪੁਨ ਹੋਗ, ਅਸਰ ਆਪ ਅੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨੇਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵਕਾ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤੁਮ ਨਿਕੋਰ, ਕਈ ਕੋਟ ਪਰ ਦਰਬ ਕੋ ਹੀ ਰਹਿ ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਵਾਹੇ ਕਈ ਕੋਟ ਪਰ ਦੇਸ਼ ਪਰਮਾਹੇ, ਜਿਤ ਜਿਤ ਲਾਓ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਵੈਸੰਤਰ ਕਈ ਕੋਟ ਦੇਸ਼ ਭੂਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪ੍ਰਣ ਸਿਮਰਤਰ ਸਾਸਤ, ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਅਜੰਤ, ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜੱਕੀ ਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇੜੈ ਸਭ ਉਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀ ਵਹਿ ਮਰਹਿ ਕਈ ਕੋਟ ਬੋਜੋਨੀ ਫਿਰਹਿ, ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਲ ਹੈ ਥਕ ਪਾਹੇ, ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ, ਜੈ ਜੈ ਭਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ, ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ ਹਾਤਮ ਮਹਿ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਵਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ਼, ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਤਾਰ, ਕਈ ਵਾਰ ਪਸਰਿਓ ਪਾਸਾਰ
सदा सदा के खंकार कई कोट कीने बहुपात प्रभते हुए ब्रह्मा है समात ताकांत न जाने कोई आपे आप नानक प्रभ सोए कई कोट पार ब्रह्म के दास तिन होवता तम प्रगास कई कोट तत् के बेटे सदा निहारे को नित्रे कई कोट नाम रस पीव है अमर भय सद सद ही जीव है कई कोट नाम गुण गाव है आत्म रस सुख सह समाव है अपने जन को साथ साथ सुमारे नानक कोई परमेश्वर के प्यारे श्लोक करण कारण प्रवेक है दूसर नाही कोई नानक तिस बलिहार ने जल थल मही रसोयष्टपदी करण करावन करने जोग जो तिस पावै सोई हो किन मैं था पुता पनहारा अंत नहीं किछ पारा वारा हुक्मे तार तर रहावै हुक्मे पुजै हुक्म समावै हुक्मे ऊच नीच व्यवहार हुक्मे अनेक रंग प्रकार कर कर देखे अपनी वडियाई नानक समय रहा समाई प्रभावै मानुगत पावै प्रभावै तां पात्र तरावै प्रभावै बिन शास्त्र राखै प्रभावै तां हर गुण पाखै प्रभावै तां पत दुधारै आप करै अपन विचारै दुहां सिरियां का आप स्वामी खेलै बिकसै अंतर जामी जो पावै सुकार करावै नानक दृष्टि अवरना आवै कहो मानुक ते क्या होया आवै जो तिस पावै सोई करावै इसके हाथ होए तां सब किछ ले जो तिस पावै सोई करे अनजानत विख्या मै रचै जे जानता अपना बचै परमे भूला दै दिसतावै निमक माए चार कुंट फिर आवै कर कृपा जिस अपनी भगत दे नानक ते जन नाम मिले खिन मैं नीच कीट को राज पार ब्रह्म गरीब निवा जा कर दिष्ट कछु न आवै तिस तत्काल दास जिस प्रगटावै जा को अपनी करै बख्शीश ताका लेखा न गने जगदीश जीव पिंड सब तिस की रास घट घट पूर्ण ब्रह्म प्रगास अपनी बनता बनाई नानक जीवै देख बड़ा इसका बला ही साथ करन करावन सर्व को नाथ आज्ञाकारी बपुरा जियो जो तिरपावे सोई पुन थियो कबहू ऊंच नीच में बसे कबहू सोग हर करंग हसे कबहू निंद चिन्ह व्यवहार कबहू बकास पयाल कबहू बेता ब्रह्म विचार नानका मिलावनहार कबहू नृत्य करे बपात कबहू सोए रहे दिन रात कबहू माँ क्रोध विकराल कबहू सर्व की हो तरवाल कबहू हुए बह बड़ राजा कबू पेखारी नीच कर साजा कबू अपकीर्त में आवे कबू पला पला कहावे चुप रव रखे तिव ही रहे गुरु प्रसाद नानक सच कहे कबू हो पंडित करे वख्यान कबू मून तारी लावे ध्यान कबू तट तीर्थ स्नान कबू सिर साधक मुख्यान कबू कीट पतंग हस्त पतंग हुए जी यानिक जोन पर मैं परमिया नाना रूप जन स्वागी टिकावे जो प्रभावे तिवै नचावै जो तिस पावै सोई हुए नानक दूजा वर न कोय कबू साध संगत पावै उस स्थान ते बौर न आवै अंतर हुए ज्ञान प्रगास उस स्थान का नहीं विनाश मंत्र नामृत एक रंग सदा वसै पार ब्रह्म कै संग ज्यों जल में जलियाए कटाना त्यों ज्योति संग जोत समाना मिट गए गवन पाए विश्राम नानक प्रभ कै सदगुरु बानस्पति सुखी बसै मस्कीनिया आप निवार तले बड़े बड़े अहंकारिया नानक गर्भ गले अष्टपदी जिसके अंतराज विमान सो नरक पाती हो स्वान जो जाने मैं जो बनवंत सो हो विष्टा कर जंत आप सो करवंत कहा वह जन मरै बो जून प्रभाव है धन भूम का जो करै गुमान सो मूर्खंदा ज्ञान कर कृपा जिसके हृदय गरीबी बसावे नानक यहाँ मुक्ता कै सुख पावे तनवंता हुई कर गर्भावे तृण समान कर संग न जावे बहुल कर करे आस पल पीतर ताका हुए बिना सब ते आप जाने बलवंत किन मैं हुए जाए पशमंत किसे न बदया पंकारी धर्म राय तिस करे कुआरी गुरु प्रसाद जाका मिटे विमान सो जन नानक तर कै परवान कोट कर्म करै हो तारी श्रम पावे सुगले बिरथारे अनिक तपस्या करे अहंकार नरक सुर फिर अवतार अनिक जतन करा तुम नहीं द्रवै हर दर गय को कैसे गवै आप इसको जो भला कहा वह तिसे भलाई निकट न आवै सर्व की रेंजा का मन होए कहो नानक ताकि निर्मल सोए जब लग जाने मुझते कछ होए तब इसको सुख ना ही कोए जब जाना मैं किच करता तब लग कर जोन मैं फिरता जब तारे को बैरी बीत तब लग निचल ना ही चीत जब लग मोह मगन संगमाए तब लग धर्म राय
ਜੀ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਛੁਟੈ ਸਹਿਸ ਕਟੇਲਾ ਕੂਟ ਧਾਵੈ ਤ੍ਰਿਪਤਨ ਆਵੈ ਮਾਇਆ ਪਾਛੈ ਪਾਵੈ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੂਰਾ ਜੈ ਸੁਖਨ ਮਨੋਜ ਮਿੱਠੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਵਨ ਕਰਨ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੇ ਕਰੈ ਵਿਵੇਕਾ ਪੈ ਕਾ ਪੈ ਅਨੇਕ ਮਰਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰੁਚਿਆ ਸਭ ਕੈ ਸਾਥ ਆਪ ਕਿਨੂੰ ਆਪਣ ਵਿਸਥਾਰ ਸਭ ਕਾ ਚੁਸਕਾਉ ਕਰਨੇ ਹਾਰ ਉਸਤੇ ਭਿਨ ਕਹੋ ਕਿਛੋਏ ਤਾਂਤ ਨੰਤ ਜਿਕੈ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਤ ਸਭ ਕੀ ਨਾ ਕੋਟ ਮਜੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਆ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਪਰ ਸੁਣੀ ਸਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖ ਨਾਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਈ ਮਲੀਨ ਸੰਤ ਕੈ ਦੁਖਨ ਸੁਭ ਬਾਤੇ ਹੀਨ ਸੰਤ ਕੇ ਹਤੇ ਗੁਰ ਕਹਿ ਨ ਕੋਈ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨ ਸੰਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੁਨ ਲਵੈ ਸੰਤਨ ਕੈ ਦੁਖਨ ਸਰਬ ਜੁਨ ਪਾਏ ਸੰਤ ਕੈ ਦੁਖਨ ਤ੍ਰਿਗ ਜੁਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਚਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਤਾਕੂ ਨਾਏ ਨਾ ਸੁੰਦ ਭਾਵੈ ਤੋਏ ਭੀਗਤ ਪਾਏ ਸੰਤ ਕਨਿੰਦਕ ਮਾਤ ਤਾਈ ਸੰਤ ਕਨਿੰਦਕ ਕਿੰਟਕਨ ਨਾ ਪਾਈ ਸੰਤ ਕਨਿੰਦਕ ਮਾਹ ਤਿਆਰਾ ਸੰਤ ਕਨਿੰਦਕ ਪਰਮੇਸ਼ਵਰ ਮਾਰਾ ਸੰਤ ਕਨਿੰਦਕ ਰਾਜ ਤੇ ਹੀਨ ਸੰਤ ਕਨਿੰਦਕ ਦੁਖੀ ਅਰਦੀਨ ਸੰਤ ਕਨਿੰਦਕ ਕੋ ਸਰਬ ਰੋਗ ਸੰਤ ਕਨਿੰਦਕ ਕੋ ਸਦਾ ਵਿਯੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗ ਗਏ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਿਨ ਮੈਂ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਫਰਮਾਈਏ ਸੰਤ ਕਾ ਦੁਖੀ ਉੱਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਤੋਤਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਏ ਆਪਣ ਬੀਜਾ ਪੇਹੀ ਖਾਏ ਸੰਤ ਕੇ ਦੁਖੀ ਕਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਮਿਲ ਲਾਏ ਜਿਉ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵ ਕਿੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੈ ਕੇਲਾ ਜਿਉ ਬਵਾੜ ਤਿਲਕੀ ਤਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸ਼ਬਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰੀ ਪਿਆ ਨਾਨਕ ਜੋਤਿਸ਼ ਭਾਵੈ ਸੋਈ ਤਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਗੋਦਰ ਗਿਆ ਮਿਲੈ ਸਜਾਏ ਸੰਤ ਕਾ ਦੁਖੀ ਸ਼ੁਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਏ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖ ਨ ਤਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪੈ ਕਿਰਤ ਨ ਮਿੱਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘੜ ਤਿਸਕੇ ਉਹ ਕਰਨੇ ਹਾਰ ਸਦਾ ਸੁਦਾ ਤਿਸ ਕਹੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲਾਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸਾ ਪਰ ਨਾਮ ਦੇ ਵਡਭਾਗੀ ਨਾਨਕ ਜੰਗ ਛੇ ਸਲੋਕ ਤਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ ਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾ ਅਸ਼ਟਪਦੀ ਮਾਨੁਕੀ ਟੇਕ ਬ੍ਰਤੀ ਸਭ ਜਾਣ ਦੇਵਨ ਕੋਇ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬਹੁ ਨ ਤ੍ਰਿਸ਼ਨਾ ਲੱਗ ਗਏ ਆਏ ਮਾਰੈ ਰੱਖੇ ਕੁਆ ਮਾਨੁਕੈ ਕਿਛ ਨਾਹੀ ਹਾਥ ਜਿਸਕਾ ਹੁਕਮ ਬੂਸ ਕੋਈ ਤਿਸਕਾ ਨਾਮ ਰਖੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨ ਲੱਗ ਗਏ ਕੋਈ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੀ ਸਤ ਵਿਵਹਾਰ ਨਿਰਮਲ ਰਸਨਾਮ੍ਰਿਤ ਵੀਓ ਕਰ ਗਏ ਲਿਹੋ ਨਿਰਮਲ ਰਸਨਾਮ੍ਰਿਤ ਵੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖਸਾ ਗੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿੱਟੈ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਰਤਾਰ ਦਰ ਗਿਆਨ ਗੂਜਲ ਮੱਥਾ
ਵਡਭਾਗੀ ਤੇ ਚਿੰਨ ਜਗਮਾਏ ਸੁਧਾ ਸੁਧਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮੰਤਨ ਮੁਖ ਬੋਲਿਆ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਪਛਾਣੈ ਤੁਤਕੀ ਉਸੋ ਜੀ ਜਾਣੈ ਨਾਮ ਸੰਗ ਜਿਸਕਾ ਮਨਵਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਿਸ ਕਹਿ ਤੁ ਸਰਵ ਰੂਪ ਤਿਉ ਹਰ ਜਨ ਰਹਿ ਤਨ ਕੀਰਤਨ ਕੇਵਲ ਬਖਿਆਨ ਗ੍ਰਿਸ਼ਟ ਮੈਂ ਸੋਈ ਨਿਰਵਾਨ ਏਕ ਉਪਰ ਜੇ ਜਨ ਕੀ ਆਸਾ ਤਿਸਕੀ ਕੱਟੀ ਅਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸਨਾ ਲਾਗੈ ਦੂਖ ਜਿਸਕੋ ਹਰ ਪ੍ਰਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਤ ਐਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸੰਭਾਇਆ ਸੋਦਤ ਸੋਦਤ ਸੋਦਤ ਸੀਤਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੂੰ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਸਥੂਲ ਨਹਿ ਕਿ ਜਨਮੈ ਨਹਿ ਕਿਛੁ ਮਰੈ ਆਪਣ ਚਲਤਾ ਭੀ ਕਰੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚਤਾ ਪ੍ਰਥਾਪ ਅਵਨਾਸੀ ਨਾਹੀ ਕਿਛੁ ਖੰਡ ਧਾਰਨ ਧਾਰੇ ਹੋ ਬ੍ਰਹਿਮੰਡ ਅਲਕ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਤਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਲੂਕ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਪਾਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਟ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜੈ ਤਿਸ ਮਾਇ ਸੁਮਾਈ ਹੋਏ ਸੁਖ ਨਿਧਾਨ ਉਨਹੂ ਬਨਿਆ ਆਪਸ ਕੋ ਆਪ ਦੀ ਨੁਮਾ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭਿਰਤਾ ਜਾਨਣ ਹਾਰ ਜਾ ਕੈ ਸਿਮਰਨ ਉਤਰੀ ਹੈ ਨਾਨਕ ਤਿਸ ਬਲਿਹਾਰ ਸਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਇਆ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਤਾ ਕੋਈ ਨਾ ਆਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਵਿਆਪੇ ਆਪ ਆਪਣ ਕੀਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਕਥ ਨਾਨਕ ਜਪੇ ਖਰ ਨਾਮ ਰੂਪ ਵੰਤੋ ਨਾਹੀ ਮੋਹ ਹੈ ਪ੍ਰਭ ਕੀ ਜੋ ਸਭ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਵੈ ਜਾਂ ਸਭ ਕਿਛ ਤਿਸਕਾ ਦੀਆ ਦਰਵੈ ਸੂਰਾ ਜੀ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੈ ਏਕੋ ਹੋਏ ਪਹਿਦਾ ਤਾਰ ਜਿਸ ਦਿਨ ਹਾਰ ਜਾਣੈ ਗਵਾ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸੁਧਾਰੋ ਜਿਉ ਮੰਦਿਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਸੰਮਨ ਜਿਉ ਪਾਖਾ ਨਾਵ ਚਿੜਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸ਼ਚ ਰਹਿ ਜਿਉ ਅੰਧ ਘਰ ਦੀ ਭੁੱਖ ਪ੍ਰਗਾਸ ਗੁਰ ਦਰਸ਼ਨ ਦੇਖ ਮਨੋਏ ਵਿਗਾਸ ਜੋ ਮਾਉ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉ ਸੰਤਨ ਕੀ ਬਾਂਛੋ ਧੂਰ ਨਾਨਕ ਯਾਰ ਲੋਚਿਆ ਪੂਰ ਮਨ ਮੂੜ ਕਾਹੇ ਬਿਲ ਲਾਈਐ ਪੂਰ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕੁਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਿਓ ਰਸਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸਿੱਧੀ ਕਰ ਜਾਹੇ ਈਸ਼ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਮਾ ਲਿਓ ਮਨਮੋਹ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਗੇ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ ਧਨ ਧਨ ਕੈ ਸੁਖ ਹੋਏ ਮੁਕ ਉਜਲਾ ਦਰ ਗੈ ਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸੁਤ ਬਲਿਹਾਰ ਹੈ ਚਰਨ ਸਾਧਕੇ ਤੁਝ ਪੀਵਰ ਸਾਧਕੋ ਆਪਣਾ ਜੀਉ ਸਾਧਗੀ ਧੂਰ ਕਰੋ ਇਸ ਨਾਮ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਟ ਭਾਗੀ ਪਾਈਐ ਸਾਧ ਸੁੰਦਰ ਕੀਰਤਨ ਗਾਈ ਅਨਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਸਚਾ ਕੈ ਉਠ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਥੇ ਪਾਇਆ ਮ੍ਰਿਤਕ ਕੋ ਜੀਵਾ ਲਨਹਾਰ ਭੁੱਖੇ ਕੋ ਦੇਵਤਾ ਆਧਾਰ ਸਰਬ ਨਿਦਾਨ ਜਾਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਸ ਸਿਸਕਾ ਉਕਰਨ ਹੈ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਉ ਲੋਹੇ ਜਾ ਕੇ ਹਿਰਦੈ ਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕੈ ਸਚਿ ਦਿਸ ਸਚ ਆਕਾਰ ਸਚ ਵਰਥ ਸਚ ਅਪਾਸਾਰ ਪਾਰ ਬ੍ਰੰਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਰਥਾ ਸਲੋਕ ਰੂਪ ਨਰੇਕ ਨਰੰਗ ਕਿਸਤਰੇ ਗੁਣ ਤੇ ਪ੍ਰਭਿੰਨ ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸਪਤੇ ਬਨਾਸੀ ਬ੍ਰਹਮਨ ਮੈ ਰਾਗ ਮਾਨੁਕੀ ਤੋ ਪ੍ਰੀ ਤਿਆਗ ਜਿਸਤੇ ਪ੍ਰਣਾਈ ਕਿਚ ਹੋਏ ਸਰਬ ਨਿਰੰਤਰ ਇੱਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨੇ ਦਾਨ ਦਿਆਲ ਬਖਸ਼ਣ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਮਨੇ ਓ ਨਰਾਉ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋ ਹਰਨ ਪਰਮ ਜਾ ਕਾ ਨੇਤਰ ਹੋਰ
तिसका मंत्र न जाने हो रण गुरु मंगल सजा कह सर्व थोक सुनिए करता कह राज में राज योग में जोगी तब मैं तपेश्वर गृष में भोगी त्या इत्य भगत है सुख पाया नान तिस पुर का किनंत न पाया जा की लीला की मित नाही सगल देवारी अवगाही पिता का जन्म के जान न पूत सगल पुरोई अपने सूत समात ज्ञान ध्यान जन दे जनदास नाम त्या वैसे त्यो गुण में जाकु परमाए जन मरे फिर या वह जाय उच नीच के स्थान जैसा जना वह तैसा नानक जान नाना रूप नाना जाके रंग नाना पे करे करंग नाना बिद किन्नो विस्तार प्रभु नासी एकंकार नाना चल करे किनवाए पूरे अपन सवटाए नाना बिद कर वंश बनाई अपनी कीमत आपे पाई सब घट तिसके सब तिसके ठाओ जब जब जीवे नानक कर डाओ नाम के तारी सगले जंत नाम के तारी खंड ब्रह्मांड नाम के तारी सिमृत वेद पुराण नाम के तारी सुन ज्ञान ध्यान नाम के तारी आकाश पाताल नाम के तारी सगलाकार नाम के तारी पुरिया सब पवन नाम के संगुदरे सुन श्रवन कर कृपा जिस अपने नाम लाए नानक चौथे पद में सोजन गत पाए रूप सत जाकर सत स्थान पुरख सत केवल प्रदान करतूत सत सत जा की बाणी सत पुरुष महेश वाणी सत कर्म जा की रचना सत मूल सत सत उत्पत्त सत करणी निर्मल निर्मली जिसे बुझाए तिसे सफली सत नाम प्रभु का सुखदाय विश्वास सत नान गुर ते पाई सत वचन साधु उपदेश सत ते जन जा कर हृदय प्रवेश सत निरत बूझे जे कोय नाम जपता की गत होए आप सत किया सब सत आपे जाने अपनी मित गत जिसकी सिर सो करने हार अवर न बूझ करत विचार करते किमित न जाने किया नानक जो दिस पावे सोई वर सो वरतिया बिस्मर बिस्म भय बिस्माद जिन बूझे तिसाया स्वाद प्रभ कै रंग राजन रही गुर के बचन पदार्थ लही हो जाते दुख कटनहार जा कह संत रह संसार जन कह सेवक सोवड भागी जन कह संगे लिवला की गुण गोविंद कीर्तन जन गावे गुर प्रसाद नानक फल पावे श्लोकाद सच जुगाद सच है पे सच नानक होसी पे सच अष्टपदी चरण सत सत प्रसन्हार पूजा सत सत सेवदार दर्शन सत सत भेखनहार नाम सत सत ध्यावनहार आप सत सत सवधारी आपे गुण आपे गुणकारी शब्द सत सत प्रभक्ता सुरत सत सत सुनता बुजनहार कु सत सब हुए नानक सत सत प्रभ सोए सत स्वरूप हृदय जिन मान्या करण करावन तिन मूल पछानिया जा कर हृदय विश्वास प्रभ आया तत् ज्ञान तिस मन प्रगटाया पैते निरपो होए बसाना जिस ते उपजे समाज समाना बस्त माइले बस्त कटाई ताको पिन्ना कहना जाई बूझे बूझन हार विवेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जाने संग प्रभु का सेवक नाम कह रंग सेवक को प्रभ पालन हारा सेवक कीरा कै निरंकारा सो सेवक जिस दया प्रभ धार है नानक सो सेवक सास सास मार है अपने जन का पर्दा ढक है अपने सेवक की सर पर रखे अपने दास को दे बढ़ाई अपने सेवक को नाम जपाई अपने सेवक की आपत रखे ताकि गत मित कोई न लाके प्रभु के सेवक को न पहुंचे प्रभु के सेवक उचते उचे जो प्रभु अपने सेवा लाया नानक सो सेवक दात इस प्रगटाया निकी कीरी में कल रखे भस्म कर लश्कर कोट लाके जिसका शासन काढ़ ताप ताको राकत देकर हाथ मानस जतन करत बपात इसके करत वृत्ति जात मारण राखे अवर न कुए सर्व जिया का राख सोए काहे सोच कर रे प्राणी जब नानक प्रबल को डानी बार बार बार प्रभु जपिय पिय अमृत यो मन तंत्र पिय नाम रतन जिन गुरमुख पाया तिसके छबर नाही दृष्टाया नाम धन नाम रूप रंग नाम सुकर नाम का संग नाम रजो जन त्रिपताने मंत्र नाम मैं नाम सुमानी उठत बैठ सोवत नाम कौ नानक जिन कै सुदकाम बोलो जाजे बा दिन रात प्रभ अपने जन किन्नी दात करे भगता तुम कह चाहे प्रभ अपने सो रह समाये जो हुआ हो सो जाने प्रभ अपने का हुक्म पहचाने तिसकी महिमा कौन बखानू तिसका गुण कह न जानू आठ पैर प्रभ सह हजूरे कहो नानु सही जन पूरे मन मेरी तिन की उठली मंथन अपना तिन जन दे जिन जने अपना प्रभु पछाता सो जन सर्व तो का दाता तिसकी सर सर्व सुख पावे तिसके रस सब पा मिटावे
अवर सियानम सगली छाड़ ते जन की तू सेवा लाग आवन जान हो भी तेरा नानक ते जन के पूज हो सद पैरा। श्लोक सतपुरख जिन जाने आ सतगुर तिसका नाओ तिसकै संग सिख उतरै नानक हर गुण गाओ। अष्टपदी सतगुरु सिक्की करै प्रतपाल सेवक गुरु सदा दयाल सिक्के गुरु तुरमत मल हिरै गुरु बचनी हर नाम उचरै। सतगुरु सिक्के बंधन काटै गुरु का सिख विकार ते हटै सतगुरु सिक्को नाम धन दे गुरु का सिख वडभागी हे सतगुरु सिक्का आगत पर सवारै नानक सतगुरु सिक्को जी नाल सुमारै गुर के अग्रह सेवक जो रहे गुर की आज्ञा मन में सह आपको कर कछ न जनावे हर हर नाम हृदय सत्यावे मन विचै सतगुर के पास होते सेवक के काज राज सेवा करत हुई नहीं कामी जिसको होत प्राप्त स्वामी अपनी कृपा जिसाप करे नानक सो सेवक गुर की मत ले बीस विश्व गुरु का मन माने सो सेवक परमेश्वर की गत जाने सो सतगुर जिस हृदय हर नाओ अनेक बार गुरु को बल जाओ। सर्व निदान जी का दाता आठ पैर पार ब्रह्म रंग राता ब्रह्म है जन जन में पार ब्रह्म एक कैब नहीं कच परम सह सन लया ना जाइये नान कैसा गुरु बड़ भागी पाइये सफल दर्शन पेखत पुनीत पर सत चरण गत निर्मल रीत पेट संग राम गुण रवे पार ब्रह्म की दर गय गवे सुनकर बचन करना गानी मन संतोख आत्म पतियानी पूरा गुरु रखियो जा का मंत्र अमर दृष्ट पिक है वे संत गुण बेअंत कीमत नहीं पाए नान जिस पावे तिसले मिलाये जे वाय पुस्तक अनेक सतपुर पूर्ण विवेक काहू बोल न पहुंचत प्राणी अगम गोचर प्रभ निर्वाणी निराहार निर्वैर सुखदाई ताकी कीमत किने न पाई अनेक भगत बंधन नित कर है चरण कमल हृदय सिमर है सद बलिहारी सदगुर अपने नानक जिस प्रसाद ऐसा प्रभ जपने ए हर रस पावे जिन को अमृत पीवे अमर सो इस पुर का नहीं कदे बिना जा के मन प्रगटे गुणतास आठ पैर हर का नाम ले सच बुदे सेवक को दे मोह माया के संग न ले मन में रखे हर हरे अंधकार दीपक प्रगासी नानक परमो दुख तह तेना से तब तुम्हारे ठाट वरताये नत भया दुख नाठे पाई जन्म मरण के मिटे देशे साधु के पूर्ण उपदेशे पाव चुका निर्भो हो बसे सगल व्याद मन ते खै नसे जिसका साथिन कृपा धारी सा संग जपना मुरारी थित पाई चुके ब्रह्म गवन सुन नानक हारा जय श्रवण निर्गुण आप सरगुण पियो ही कला धार जिन सगली मोही अपने चत प्रभा बनाए अपनी कीमत आपे पाए हर बिन दूजा नाही कोई सर्व निरंतर इको सोई ओत पोत रव्या रूप रंग भय प्रगा साध कै संग रच रचना अपनी कल धारी अनिक बार नानक बलिहारी। सलो साथ न चाले बिन भजन बिखिया सगली चार हर हर नाम कमावना नानक तन सार। अष्टपदी संत जना मिल करो विचार एक सिमर नाम आधार अवर उपाव समीत विसारु चरण कमल हृदय में उतारु करण कारण सो प्रभ सुमरत दृढ़ कर गहु नाम हरवत एव तन संचो भगवंत संत जना का निर्मल मंत एक आसरा को मन बाहे सर्व रोग नानक मिट जाहे जिस तन को चार कुंठता है सो तन हर सेवा ते पावे जिस सुख को नित बाचे मी सो सुख साधु संग प्रीत जिस शोभा को करह पली करनी सा शोभा पज हर की सरणी अनिक पावी रोग न जाए रोग मिटे हरव कदलाए सर्व निदान में हर नाम निदान जब नानक दर गए परवान मन प्रभु दु हर कह नाए दा जिस ताव तावे ठाए ताको बिघन न लागे कोई जा कर देव से हर सोए कल ताती ठंडा हर नाओ सिमर सिमर सदा सुख पाओ पव बिन से पूर्ण होया अस भगत पाया तुम प्रगास चित कर जाए विषय बनासी कहो नानक काटी जम फासी तत् विचार कह जन साचा जन्म मर सो काचू काचा आवागमन मिटै प्रभु सेवा त्याग शरण गुरुदेव रतन जन्म का हुई उदार हर हर सिमर प्राण आधार अनेक भावना चूटन हारे सिमर शास्त्र वेद विचारे हर की भगत करो मन लाए मन वंचित नानक फल पाए संगना चालस तेरे तना तू क्या लपटावे मूर्ख मना सुतमीत कुटंबर बनता इनते कहो तुम कवन सनाता राज रंग माया विस्तार इनते कहो कवन छुटकार हास तीरथ सुवारी झूठा डम झूठ पा सारी जिंदी सुजे न बेगाना ना बिसार नानक पुछताना गुर की मत तू ले आने भगत बिना बहु डूबे सियाने हर की भगत करो मन मीत निर्मल होए तुम्हारो चीत चरण कमल राखो मन बाही जन्म जन्म के किल बिख जाही आप जब वो रह नाम छपावो
सुनत कैद रहत गत पाव सार पूछ तरको नाव सह सुभाय नानु गुण गाव गुण गाव त्रि त्रिस मैल बिन सुजाय होम मैं बिक फैल हुए चिंत बसै सुगनाल सास गरा तर नाम संभाल छाड़ सियान सगली मना सास संग पावे सत नार पुंज संच करो प्यारे यहाँ सुखदर कह जय काल चरण निरंतर एको देख कव नानक जा कह मस्तक लेख एको जप एको साला एक सिमर एको मन आय एक इसके गुण गाव अनंत मंथ जाप एक भगवंत एको एक एक हरा पूर्ण पूरे प्रव्याप अनिक विस्तार एक ते भय एक रात प्राचित गए मंथ निरंतर एक प्रवराता गुरु प्रसाद नानक एक जाता श्लोक फिरत फिरत प्रभ आया परया तो शरण आये नानकी प्रभिंती अपनी भगती लाएपति जाचक जन जाचे प्रदान कर कृपा देव हर नाम साजना की मांगो तूर पार ब्रह्म मेरी श्रद्धा पूर सदा सदा प्रभ के गुण गावो साथ साथ प्रभ तुम्हें त्याओ चरण कमल सिंह लागे प्रीत भगत करू प्रभ की नित नीत एको टेको आधार नानक मांग नाम प्रभ सार प्रभ की दृष्ट मां सुख हो रस पावे बिरला कोई जिन चाख्या से जन तृप्तानी पूर्ण पुरख नहीं डोलाने सुख भर परे प्रेम रस रंग उपजय चाऊ सात कह संग परे शरणान सो त्याग अंतर प्रकाश अंदिन लिवलाग बड़भागी जपया प्रभ सोए नानक नाम रते सुख होए सेव की मनसा पूरी पई सतगुरु ते निर्मल मत लई जन को प्रभ होयो दयाल सेवक कीनो सदा निहाल बंधन काट मुख जन भया जन मरण दुख भ्रम गया चुपनी सिरदा सब पूरी रव रहा सत्संग हजूरी जिसका साथिन लिया मिलाय नानक भक्ति नाम समाये सो क्यों बिसरै जे काल न पाने सो क्यों बिसरै जे किया जाने सो क्यों बिसरै जिन सब किस दिया सो क्यों बिसरै जे जीवन जिया सो क्यों बिसरै जगन मैं राखै गुर प्रसाद को बिरला लाखै सो क्यों बिसरै जे बिकति काढ़ै जन्म जन्म का टूटा गाढ़ै गुर पूरै तते है बुझाया प्रभ अपना नानक जन त्याया साजन संत करो ए कामा त्याग जपो हर नाम सिमर सिमर सिमर सुख पावो आप जपो अवरह नाम जपावो भगत भय तरिय संसार बिन भगति तन हो सी चार सर्व कल्याण सुख नित नाम बूढ़त जात पाए विश्राम सगल दुख का होत नाश नानक नाम जपो गुण तास जी प्रीत प्रेम रस चाहो मन तन अंतरी सुहाओ नेत्रो पेक दर सुख होए मन विकसै सा चरण तोय भगत जना के मन तन रंग बिरला को पावे संग एक बसी जय कर माया गुरु प्रसाद नाम जप लया ताकि कही न जाए नानक रहा सर्व समाये प्रभ अक्षण दीन दयाल भगत वचल सदा कृपाल अनाथ नाथ गोविंद गोपाल सर्व कटा करत प्रतपाल आज गुरु कारण करतार भगत जना के प्राण धार जो जो जपै सोहे पनीत भगत पाए लावे मनहीत हम निर्गुण यार नीचे जान नानक तुमरी शरण पुरुख भगवान सर्व वैकुंठ मुक्त मुख पाए कि निम करके गुण गाए अनिक राज भोग बड़े आई हर के नाम की कथा मन पाए भो भोजन का प्रसंगीत रसना जपती हर हर नीत भली सुकरणी शोभा तनवंत हृदय बसे पूर्ण गुरु मंत्र साध संप्रभ देहो निवास सर्व सुख नानक प्रकाश लोक सर्व गुण निर्गुण निरंकार सुन समाधि आपो आपन किया नानका आपे ही फिर जाप अष्टपति जब कार्यो कछु न दृष्टिता आपन तब कहते होता जब धारी आपन सुन समाध तब बैर प्रभु के संकमा जब इसका वर्ण चिन्ना जापत तब हर सो को किसे भी आप जब अपन आप हार ब्रह्म तमो का किसोवत परमापन के लावर्ती जाना न करने हार न दूजा जब होवत प्रभु केवल तनी तब बंद मुक्त को किसको गणी जब एक कह रगम फार तब नर सुर को कौन अवतार जब निर्गुण प्रभु सह सुभाई तब शिव शक्त कहो कित ठाई जब आप है आप अपनी ज्योतर है तब कवन निडर कवन कत डर अपन छल तब करने हार नानक ठाकुर रगम पार अपनासी सुख अपना सुन तय जन्म वर्ण को कहा विनाशन जब पूर्ण करता प्रभ सोए तब जम की त्रास कहो कि सोए जब अवगत गोचर प्रवेका तब चित्र गुप्त किच पूछत लेखा जब नाथ निर्जन गोचर गाते तब कौन छुटे कौन बंधन बाधे अपन आप आपिय चर जा नानक अपन रूप आपिय पर जा जय निर्मल पुरख पुरख पत होता तय बिन मैल कहो क्या तूता जय निरंजन निरंकार निर्वाण तय कौन कुमान कौन अभिमान जय स्वरूप केवल जगदीश तय छल छिद्र लगत को कीच या जो स्वरूपी जो सुन संभाव है चाहे किसा भूकवन तृप्ता वह करण करावन करने हार नानक करते का ना ही सुमा जब अपनी शोभा अपन संग बनाई तब गुण माए बा मित्र सुत पाए जय सर्व कला आपै प्रवीण तय वेदक तेवका को चीन जब अपन आप आपुर धार है तो सगन अप सगन कहा विचार है दूह सिर जय अपन ऊंचा अपन आप नेरा तय कौन ठाकुर कौन कही अचेरा बिस्मन बिस्म रहे बिस्मात नानक अपनी गत जानू आप जय छल छेद भेष माया उहा किस व्याप्त माया आप इसको अपया देश त्यो गुण का ना ही प्रवेश
ਜੇ ਕਹਿ ਕੇ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜੇ ਆਪਣ ਆਪ ਆਪ ਤਿਆਰ ਤੈ ਕੌਣ ਕਤੈ ਕੌਣ ਸੁਣੇ ਹਾਰ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੈ ਪਹੁੰਚਾ ਜੇ ਆਪ ਰਚਿਓ ਪ੍ਰਪੰਚ ਕਾਰ ਤੇ ਗੁਣ ਮੈਂ ਕਿਨੋ ਵਿਸਤਾਰ ਪਾਪ ਹੁਣ ਤੇ ਭਈ ਕਹਾਵਤ ਕੋ ਨਰ ਕੋ ਸੁਰਗ ਵੰਚਾਵਤਾਲ ਜਲ ਮਾਇਆ ਜੰਜਾਲ ਹੋ ਮੈਂ ਬਹੁ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਉਹ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੂੰ ਨਾਨਕ ਇੱਕੈ ਜੈ ਅਭਿਅਗਤ ਜੈ ਅਭਿਅਗਤ ਭਗਤ ਹੈ ਆਪ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂੰ ਪਾਕਾ ਆਪੇ ਧਨੀ ਉਨ ਕੀ ਸੋਭਾ ਨੂੰ ਬਨੀ ਆਪੈ ਕੌਤਕ ਕਰਿਆ ਅਨੰਦ ਚੋ ਜਾਪੈ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣਾ ਹਿਲਾਵੈ ਜਿਸ ਭਾਵੈ ਤਿਸ ਕੀਲ ਖਿਲਾਵੈ ਬੇਸਮਾਰਥਾ ਗੰਤੇ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦਿਸਤਾਰਸਪਤੀ ਆਪ ਕਥੈ ਆਪ ਸੁਣੇ ਹਾਰ ਆਪੈ ਕਾ ਵਿਸਥਾਰ ਜਾ ਤਿਸ ਭਾਵ ਹੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪੀਨੇ ਕਿਛੁ ਹੋਏ ਆਪਣ ਸੂ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਰ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕਹਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੈ ਸੋ ਬੂਆ ਜਿਸ ਮਨੋ ਵਿਸਾਰੈ ਤਿਸ ਤਜਵਰ ਕਹਾ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗ ਜਾਕੇ ਸਵਹਾਤ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹਿ ਬਿਆ ਪ੍ਰਤ ਪਾਲੈ ਜੀਨ ਬਪਾ ਜੋ ਜੋ ਰਚੇ ਸੁ ਤਿਸੈ ਤਿਆਤ ਜਿਸ ਭਾਵ ਵਿੱਚ ਇਸ ਲਈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰ ਨਾਲ ਨਾਨਕ ਇੱਕ ਜਾਣਿਆ ਜਨ ਲਾਗਾ ਰਿਕੈ ਨਾਏ ਤਿਸ ਕੀ ਆਸਨਾ ਬਿਰਤੀ ਜਾਏ ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਤ ਪਰਮ ਪਦ ਪਾਏ ਇਸ ਤੋਂ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈ ਰੰਦਨ ਪੂਜਿਆ ਗੁਰ ਕੇ ਪਿਆਰੇ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਪ੍ਰਭ ਵਿਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਤਾ ਕਰੋ ਉਧਾਰ ਅੰਮ੍ਰਿਤ ਬਚਨ ਰਕੇ ਗੁਣ ਗਾਓ ਪ੍ਰਾਣ ਤਰਨ ਕਹਿ ਸੁਆਓ ਆਠ ਪੈਰ ਪ੍ਰਭ ਕੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਪਸਾਵੋ ਮਨ ਛੇ ਨਾਨਕ ਫਲ ਪਾਵੋ ਹਲ ਤੋ ਪਲ ਤੋ ਲਿਉ ਸੁਆ ਰਾਮ ਨਾਮ ਅੰਤਰ ਉਧਾਰ ਕੁਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤੇ ਸਾਚ ਪ੍ਰਖਿਆ ਮੰਤਰ ਨਾਮ ਜਪੋ ਲਿਵ ਲਾਏ ਦੁਖ ਦਰ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਕਰ ਕੈ ਨਿਭੈ ਖੇਪ ਤੁਮਾਰੀ ਕਟੇ ਕਰ ਕੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ ਕਿਸ਼ਤੇ ਦੂਰ ਕਾ ਕੋ ਜਾਏ ਉਬਰੈ ਰੱਖ ਨਾਰ ਧਿਆਏ ਨਿਰਪੁਜ ਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪੁਰਾਣੀ ਛੁੱਟੈ ਜਿਸ ਪ੍ਰਭ ਰਾਖਿਆ ਤਿਸ ਨਾਹੀ ਦੂਖ ਨਾਮ ਜੁਪਤ ਮਨ ਹੋ ਸੂਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਟਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੁਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾ ਕਨਿਕਤ ਨਾਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋ ਗਿਆਨ ਅੰਜਨ ਗੁਰੂ ਦੀਆ ਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸਪਦੀ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇੱਕ ਸਕਟ ਮਾਰਿਆ ਨਿਕਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ਕਾ ਵਿਸ਼ਰਾਮ ਸੁਨ ਸਮਾਧਨ ਤੈਨਾਥ ਕਹਿ ਨ ਜਾਈ ਚਰ ਵਿਸਮਾਦ ਤਿੰਨ ਦੇਖਿਆ ਸਭ ਦਿਖਾਏ ਨਾਨਕ ਤ੍ਰਿਜਨ ਸੋਚੀ ਪਾਏ ਸੁਵੰਤ ਸੁਬਾਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧ ਤਿਨ ਪ੍ਰਭ ਤੈ ਪਾਰ ਬੰਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੁੰਤਰ ਮਾਹੀ ਚਾਰ ਕੁੰਡ ਦੈ ਦਿਸੇ ਸਮਾਹੀ ਤਿਸ ਤੇ ਭੀ ਨਹੀਂ ਖੁਟਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਸੂ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੂਲ ਨਾ ਪਾਈ ਗੁਣੈ ਮੂਲ ਸਰਬ ਜੋਤ ਮੈਂ ਜਾ ਕੇ ਜੋਤ ਧਾਰਿਓ ਸਵਾਮੀ ਉਤਭੂਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਬਚਨ ਸਰਬ ਵਿਆਪੀ ਰਾਮ ਸਿੰਘ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਇ ਸੋਈ ਸੁਖ ਮਾਨੈ ਕਰਨ ਕਰਾਵਨਹਾਰ ਪ੍ਰਭ ਜਾਨੈ ਅੰਤਰ ਵਸੀ ਬਾਰ ਪਿਓ ਵੀ ਨਾਨਕ ਦਰਸ਼ਨ ਦੇਖ ਸਭ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵੈ ਤਾਂ ਕਰੇ ਵਿਸਤਾਰ ਜਿਸ ਭਾਵੈ ਤੈ ਕੰਕਾਰ ਨਿਕਲਾ ਲਖੀ ਲੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰਗਜ ਸਭ ਜਨਾਏ ਨਾਨਕ ਜਨਿਆ ਬੁਝਾਏ ਸਰਭੂਤਾ ਵਰਤਾਰਾ ਸਰਵ ਨੈਨਾ ਪੇਖਣ ਹਾਰਾ
सगल समग्री जाका तनापन जसा पी सुनावन जाने खिल बनाया ग्यखारी किनी माया सब कै मद अलिप्तो रहे जो किछ कहना सो आपे कह आग्या वै आग्या जाए नानक जा पावै थले समाए इसते हुए सुना ही बुरा उरे कहो कि न कछ करा भला कर तू तख्त निकी आपे जाने अपने जी की आप साज धारी संसार चोत भूत अपन संग्राज ताकि गत मिट कही न जाए दूसर हो सूची पाए तिसका किया सब प्रवान गुरु प्रसाद नानक क्यों जान जो जाने कि सदा सुख व्या मिला ले प्रभ सोए उतनवंत कुलवंत पतवंत जीवन मुख जिस हृदय भगवंत धन धन धन जन आया जिस पर सा सब जगत राया जन आवन का यह सुआउ जन कै संचित आवै नाउ आप मुक्त मुक्त करे संसार नानक तिस जन को सदा

ਸੁਖਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਕੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੁਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਾਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੈ ਰਾਹੋ ਸੁਣੈ ਹਾਥ ਹੋਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਸ਼ੋ ਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗ ਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਾ ਹੈ ਦਰਗਹਿ ਮਾਨ ਪੰਚੈ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਫਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨੋਰਾਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖੋ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ

सर संयोग बखान। जिन ए लिखे तिस सिर नाहे, जिव फुरमाए तिव तिव पाहे। जेता कीता तेता नाओ, विण नावै नाही को थाओ। कुदरत कवण कहा विचार, वारिया न जावा एक वार। जो तुद भावै साई भली कार, तू सदा सलामत निरंकार। भरियै हाथ पैर तन देह, पानी धोता है उतर सोखे। मूत पलीती कपड़ होए, दे साबून लइयै ओह धोए। भरियै मत पापा कै संग, ओह धोपै नावै कै रंग। उन्नी पापी आखण नाहे, कर कर करना लिख लै जाहो। आपे बीज आपे ही खाहो, नानक हुक्मी आवाहो जाहो। तीरथ तप दया दत दान, जे को पावै तिलका मान। सुनया मन्या मन कीता पाओ, अंतरगत तीरथ मल नाओ। सब गुण तेरे मैं नाही कोए, विण गुण कीते भगत ना होए। सो अस्त आत बाणी ब्रह्माओ, सत सुहाण सदा मन चाओ। कवण सो वेला वक्त कवण, कवण तित कवण वार। कवण से रुति माह कवण, जित हुआ आकार। वेल न पाइया पंडती, जे होवै लेख पुराण। वक्त न पायो कादिया, जे लिखन लेख कुराण। थित वार ना जोगी जाने, रुत माह न कोई। जा करता सरठी कौ साजे, आपे जाने सोई। केव कर आखा केव सा लाही, क्यों वरनी केव जाना। नानक आखण सब को आखै, एक दू एक सियाणा। वड्डा साहिब वड्डी नाई, कीता जाका होवै। नानक जे को आपौ जाणै, अगै गया न सोहै। पाताला पाताल लख, आगासा आगास। ओड़क ओड़क भाल थके, वेद कहन एक वात। सहस अठारह कहन कतेबा, असलू एक धात। लिखा होए ता लिखिए, लिखै होए विनाश। नानक वड्डा आखिए, आपे जाने आप। सालाही सालाहे, एती सुरत ना पाइया। नदियां अतै वाह, पवह समुंद न जानिया है। समुंद साह सुल्तान, गिरहा से ती माल तन। कीड़ी तुल ना होवनी, जेत समन होना भी सुरा है। अंत ना सिफती, कहना अंत। अंत ना करना, देण ना अंत। अंत ना वेखण, सुनण ना अंत। अंत ना जापै, क्या मन मंत। अंत ना जापै, कीता आकार। अंत ना जापै, पारावार। अंत कारण केते बिल लाहे, ताकि अंत ना पाए जाहे। एहो अंत ना जाने कोए, बहुता कहिए बहुता होए। वड्डा साहिब ऊंचा थाओ, ऊंचे उपर ऊंचा नाओ। ए वड़ ऊंचा होवै कोए, तिस ऊंचे कौ जाने सोए। जेवड़ आप जाने आप आप, नानक नदरी करमी दात। बहुता कर्म लिखिया न जाए, वड्डा दाता तिल ना तमाए। केते मंगा है जोद अपार, केते अगणत नहीं विचार। केते खप तुट है वेकार। केते लै लै मुकर पाहे, केते मूर्ख खाही खाहे। केते आ दुख पूख साध मार, ए पे दात तेरी दातार। बंद खलासी भाणै होए, होर आख ना सकै कोए। जे को खाए को आखण पाए, ओह जाने जेतिया मुहे खाए। आपे जाने आपे दे, आखह से पे के ई के। जिसनु बख से सिफत सलाह, नानक पात साही पात साहो। अमुल गुण अमुल वापार, अमुल वापारिये अमुल भंडार। अमुल आवह अमुल लै जाहे, अमुल पाए अमुला समाहे। अमुल धर्म अमुल दीबाण, अमुल तुल अमुल परवान। अमुल बखसीस अमुल निशान, अमुल करम अमुल फुरमान। अमुलो अमुल आखिया न जाए, आख आख रहे लेवलाए। आख है वेद पाठ पुराण, आख है पढ़े करह वख्याण। आख है बरमे आख है इंद, आख है गोपीता गोविंद।
ਆਖ ਹੈ ਈਸਰ, ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੀਤੇ ਆਖ ਹੈ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ, ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੀ ਸਿਉ ਕਹੀਅਨ, ਕੀਤੇ ਗਾਵਣ ਹਾਰੇ, ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ, ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਕਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਜਹਿ ਨਾਦ, ਆਪ ਨਾਥ ਨਾਥੀ ਸਭ ਜਾਤੀ, ਰਿਦ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲਿਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵੇਡਾਣ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਭਉ ਲੱਖ ਹੋਵੇ, ਲੱਖ ਹੋਵੇ ਹੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਏਤਰਾ ਹੇ ਪਤ ਪਵੜੀਆਂ ਚੜੀਐ ਹੋਏ ਇਕੀਸ, ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ,
ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੇ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨਿਸਾਣ। ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕਿਤੇ ਪਵਣ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ। ਕਿਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕਿਤਿਆ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ। ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ। ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ। ਕਿਤੇ ਦੇਵ ਦਾਨਵ ਮੁਨ, ਕਿਤੇ ਕਿਤੇ ਰਤਨ ਸਮੁੰਦ। ਕਿਤਿਆ ਖਾਣੀ ਕਿਤਿਆ ਬਾਣੀ, ਕਿਤੇ ਪਾਤ ਨਿਰਿੰਦ। ਕਿਤਿਆ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੋਤਾਏ। ਤਿੱਥੈ ਘੜੀਐ ਸੁਰਤ ਮਤ ਮਾਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰ ਹੈ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਾ ਹੈ ਕੇਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਨਿਆਰੋ, ਅਹਰਣ ਮਤ ਵੇਦ ਹਥਿਆਰ। ਭਾਉ ਖਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤੇ ਤਟਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਕੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪਾਏ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇਹੇ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਿਹ ਜੈ। ਕੋਟ ਇੰਦ੍ਰ ਇੰਦ੍ਰਾਣ, ਸਾਹੂ ਸਾਹਾਣ ਗਣੀ ਜੈ। ਤ੍ਰਿਭਵਣ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਨ ਤ੍ਰਿਣ ਕਹਿਤ। ਤੁਐ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ। ਨਮਸਤੰਗ ਅਰੂਪੇ, ਨਮਸਤੰਗ ਅਨੂਪੇ। ਨਮਸਤੰਗ ਅਭੇਖੇ, ਨਮਸਤੰਗ ਅਲੇਖੇ। ਨਮਸਤੰਗ ਅਕਾਏ, ਨਮਸਤੰਗ ਅਜਾਏ। ਨਮਸਤੰਗ ਅਗੰਜੇ, ਨਮਸਤੰਗ ਅਭੰਜੇ। ਨਮਸਤੰਗ ਅਨਾਮੇ, ਨਮਸਤੰਗ ਅਠਾਮੇ। ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ। ਨਮਸਤੰਗ ਅਨਾਮੰਗ, ਨਮਸਤੰਗ ਅਤਹਮੰਗ।
नमस्तं अजीते नमस्तं अपीते नमस्तं अबाहे नमस्तं अटाहे नमस्तं अनिले नमस्तं अनाते नमस्तं अशेते नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एक नमस्तं अनेक नमस्तं अपूते नमस्तं अजूपे नमस्तं निर्कर्मे नमस्तं निर्परमे नमस्तं निर्देशे नमस्तं निर्भेसे नमस्तं निरनामे नमस्तं निरकामे नमस्तं निरतहते नमस्तं निरखाते नमस्तं निरतूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रिमाने नमस्तं निधाने नमस्तं आगाहे नमस्तं अबाहे नमस्तं त्रिवर्गे नमस्तं असर्गे नमस्तं प्रपोगे नमस्तं सजोगे नमस्तं अरंगे नमस्तं अपंगे नमस्तं अगमे नमस्तस्तरमे नमस्तं जलाशरे नमस्तं निराशरे नमस्तं अजाते नमस्तं अपाते नमस्तं अमजबे नमस्तस्त अजबे आदेशं आदेशे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्तदेव नमस्तं अपेव नमस्तं अजनमे नमस्तं सुबनमे नमो सर्वगौणे नमो सर्वपौने नमो सर्वरंगे नमो सर्वपंगे नमो कालकाले नमस्तस्तदयाले नमस्तं अवर्णे नमस्तं अमरणे नमस्तं जरारं नमस्तं कृतारं नमो सर्वतन्त्रे नमो सात अबंधे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्तरागे नमस्तं सोहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वा प्रसाद अरूप है अनूप है अजू है अपू है अलेख है अपेख है अनाम है अकाम है अते है अपे है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अपूत है अपर्ण है अगंज है अपंज है अचूज है अचंज है अमीक है रफीक है अतंध है अबंध है निर्भूज है असूज है अकाल है अजाल है अल्लाह है अजा है अनंत है महंत है अलीक है निरश्रीक है निर्लंब है असंभ है अगम है अजम है अपूत है अशूत है अलोक है अशोक है अकर्म है अपर्म है अजीत है अपीत है अबा है अगा है अमान है निधान है अनेक है फिर एक है भुजंग प्रयात छंद नमो सर्वमाने समस्ती निधाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृते नमो नाद नादे नमो पान पाने नमो बाद बादे अनंगी अनामे समस्ती स्वरूपे प्रपंगी प्रमाथे समस्ती विभूते कलंकं बिना ने कलंकी स्वरूपे नमो राज रजवेश्वरं परम रूपे नमो जोग जोगवेश्वरं परम सिद्धे नमो राज रजवेश्वरं परम वृद्धे नमो शास्त्रपाणे नमो अस्त्रमाणे नमो परम ज्ञाता नमो लोकमाता अपेखी अपरमी अपोगी अपुगते नमो जोग जोगवेश्वरं परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हरदा नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं शनानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्त निवासी सदा सिद्धा बुद्धा बिरदकर्ता अधो उर्द अर्धं अगं ओघहर्ता परं परं परमेश्वरं प्रोषपालं सदा सर्वदा सिद्धदाता दयालं अशेदी अपेदी अनामं अकामं समस्तोत्तराजी समस्तास्ततामं तेरा जोर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेश हैं भुजंग प्रयास छंद
अगाधे आबादे आनंदी स्वरूपे नमो सर्वमाने समस्ती निधाने नमस्तवंग निरनाथे नमस्तवंग प्रमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत परीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगे अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृदय सिद्धं निवासी चरपट शांत त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल शांत त्वा प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्वपालक सर्वकालक सर्वको पुन काल यत्र तत्र विराज ही अवतूत रूप रसाल नाम ठाम न जात जाकर रूप रंग न रेख आद पुरख उदार मूरत अजोन आद अशेख देश और न पेश जाकर रूप रेख न राग यत्र तत्र दिशा विशा होय फैल्यो अनुराग नाम काम विहीन पेखत ताम हूँ नह जाहे सर्व मान सर्वत्र मान सदैव मानत ताहे एक मूरत अनेक दर्शन कीन रूप अनेक खेल खेल आखेल खेलन अंत को फिर एक देव पेव न जानहि जेह बेद और कतेव रूप रंग न जात पात सो जानहि केह जेब तात मात न जात जाकर जन्म मरण बहीन चक्र बक्र फिरे चतुर चक मानहि पुरतीन लोक चौदह के बिखय जग जाप ही जिह जाप आद देव अनाद मूरत थाप्यो सबै जिह थाप परम रूप पुनीत मूरत पूर्ण पुरख अपार सर्व विश्व रच्यो स्वयंभव गणन भंजन हार कालहीन कला संयुक्त अकाल पुरख आदेश परम ताम सो परम रहत अपूत अलख अपेश अंग राग न रंग जात है जात पात न नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवतूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्वगंता सर्वहंता सर्वते अनपेख सर्वशास्त्र न जानहि जेह रूप रंग अर रेख परम वेद पुराण जा कह नेत पाकत नित कूट सिमरत पुराण शास्त्र न आवई वह चित मधुभार छंद तुरा प्रसाद गुणगन उदार महिमा अपार आसन अपंग उपमा अनंग अनुभव प्रकाश निस दिन अनाश आजान बाहो साहान साहो राजान राज पहनान पहान देवान देव उपमा महान इंद्रान इंद्र बालान बाल रंकान रंक कालान काल अनुभूत अंग अप अपंग गतमित अपार गुणगन उदार मुनगन प्रणाम निरपह निकाम अत दूत प्रचंड मित गत अखंड आलिस्य कर्म अदृश्य धर्म सर्वा प्रणाड्य अंडंड बाड्य जाचरी छंद त्वा प्रसाद गोबिंदे मुकंदे उदारे अपारे हरियं करियं निरनामे अकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र परती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने जाचरी छंद न सत्रय न मित्रय न परमं न पित्रय न कर्मं न काये अजन्मं अजाये न चित्रय न मित्रय परे है पवित्रय प्रतिशय आदिशय अदृशय अकृशय
ਭਗਵਤੀ ਛੰਦ ਤੁਆ ਪ੍ਰਸਾਦ ਤਥ ਤੇ ਕੇ ਆਸ਼ਿਜ ਦੇ ਸਹਿ ਕੇ ਅਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੋਕੈ ਕੇ ਆਵਧੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾਹੈ ਕੇ ਧਰਮੰ ਧੂਜਾ ਹੈ ਕੇ ਆਸ਼ੋਕ ਵਰਨੈ ਕੇ ਸਰਬਾ ਆਭਰਨੈ ਕੇ ਜਗਤੰ ਕ੍ਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭਿਵ ਹੈ ਕੇ ਚਿਤਰੰ ਬਹੀਨੇ ਕੇ ਏਕੈ ਅਧੀਨੇ ਕੇ ਰੋਜ਼ੀ ਰਜ਼ਾ ਕੈ ਰਹੀ ਮੇਰੇ ਹਾਕੈ ਕੇ ਪਾਕ ਬੇਐਬ ਹੈ ਕੇ ਗੈਬੂਲ ਗੈਬ ਹੈ ਕੇ ਅਫੂਲ ਗੁਣਾ ਹੈ ਕੇ ਸਾਹਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਦਹਿੰਦ ਹੈ ਕੇ ਰਾਜ ਕਰਹੀ ਮਹਿ ਕੇ ਕਰਮੰ ਕਰੀ ਮਹਿ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਣੈ ਕੇ ਸਰਬਤਰ ਭਾਉਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਫਾਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮੁਲ ਰਜ਼ੂ ਹੈ ਹਮੇ ਸੋ ਸਲਾਮੈ ਸਲੀਖਤ ਮੁਦਾਮੈ ਗਨੀਮਲ ਸਿਕਸਤੈ ਗਰੀਬਲ ਪਰਸਤੈ ਬਿਲੰਦਲ ਮਕਾਨੈ ਜ਼ਮੀਨਲ ਜ਼ਮਾਨੈ ਤਮੀਜ਼ੁਲ ਤਮਾਮੈ ਰਜ਼ੂਅਲ ਨਿਧਾਨੈ ਹਰੀਫਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮਲ ਖੇਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਦੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਕ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਤ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਕ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਸ਼ੰਤੁਆ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੰ ਸਰਬੰਤ੍ਰਾਣੰ ਸਰਬੰਕਰਮੰ ਸਰਬੰਧਰਮੰ ਸਰਬੰਯੁਗਤਾ ਸਰਬੰਮੁਕਤਾ ਰਸਾਵਲ ਸ਼ੰਤ ਤੁਆ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੁਆ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੋ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜ਼ੀ ਬਹਿੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਨੀਮੁਲ ਖੇਰਾਜ ਹੈ ਗਰੀਬੁਲ ਨਿਵਾਜ਼ ਹੈ ਹਰੀਫੁਲ ਸ਼ਿਕਾਨ ਹੈ ਹਿਰਾਸੁਲ ਫਿਕਾਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ
समस्त उलजुबा हैं के साहिब की राह हैं कि नरकुंग प्रणास हैं बहस्तुल निवास हैं के सर्बुल गवन हैं हमेशुल रवन हैं तमामुल तमीज हैं समस्तुल अजीज हैं परम परम ईस हैं समस्तुल अदीस हैं अदेशुल अलेख हैं हमेशुल अपेख हैं जमीनल जमा हैं अमीकुल इमा हैं क्रीमुल कमाल हैं कि जुरत जमाल हैं के अचलंग प्रकाश हैं के अमितो सुबास हैं के अजब स्वरूप हैं के अमितो विभूत हैं के अमितो पसा हैं के आत्म प्रभा हैं के अचलंग अनंग हैं के अमितो अपंग हैं मधुभार छंद त्व प्रसाद मुन मन प्रणाम गुणगन मुदाम अरबर अगंज हर नर प्रपंज अनगन प्रणाम मुन मन सलाम हर नर अखंड बरनर अमंड अनुभव अनास मुन मन प्रकाश गुणगन प्रणाम जल थल मुदाम अनशेज अंग आसन अपंग उपमा अपार गत मित उदार जल थल अमंड दिस विस अपंड जल थल महंत दिस विस बेअंत अनुभव अनास त्रित कर तुरास आजान बाहो एक सदाह ओंकार आद कथनीय नाद खलखंड ख्याल गुरबर अकाल कर कर प्रणाम चित चरण नाम अन शेज गात आज जिना बात अन झंज गात अन रंज बात अन टट भंडार अन ठट अपार आढ़ीठ धर्म अत ठीठ कर्म अन ब्रण अनंत दाता महंत हर बोल मना छंद त्व प्रसाद करुणालय है अरिकालय है खलखंडन है महमंडन है जगतेश्वर है परमेश्वर है कल कारण है सर्वोभारण है त्रित के तरण है जाग के कारण है मन मान्य है जग जान्य है सर्वंकार है सर्वंकार है सर्वपास्य है सर्वनाश्य है करुणाकर है विश्वम्ब्र है सर्वेश्वर है जगतेश्वर है ब्रह्मंडस है खलखंडस है परते पार है करुणाकर है अजपा जप हैं अथपा थप हैं अकृताकृत हैं अमृतामृत हैं अमृतामृत हैं करुणाकृत हैं अकृताकृत हैं तरणी तृत हैं अमतेश्वर हैं परमेश्वर हैं अकृताकृत हैं अमृतामृत हैं अजबाकृत हैं अमृतामृत हैं नरनायक हैं खलकायक हैं विश्वम्ब्र हैं करुणालय हैं नृपनायक हैं सर्वपायक हैं भव भंजन है अरिगंजन है रेपतापन है जाप जापन है अकलंकृत है सर्वाकृत है कर्ताकार है हर्ताहार है परमात्म है सर्वात्म है आत्मवास है जस के जस है भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संताम संसात रूपे नमो परम तत्तं अततं स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इंद्रे अनादं विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिभंगी त्रिकाले अनंगी अकामे एक श्री छंद अजय अलय अपय अभय अभू अजू अनास आकाश अगंज अपंज अलख अपाख अकाल दयाल अलेख अपेख अनाम अकाम अगा अठा अनाथे प्रमाथे अजूनी अमोनी ना रागे ना रंगे ना रूपे ना रेखे अकर्मंग अपरमंग अगंजे अलेखे पुजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे नृकामंग विभूते समस्तुल स्वरूपे कुकर्मंग प्रणासी सुकर्मंग विभूते सदा सच्चिदानंद सतरंग प्रणासी क्रीमल कुनिंदा समस्त निवासी अजायब विभूते गजायब गनी में हरियं करियं करीमुल रही में चत्र चक्रवर्ती चत्र चक्र पुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं विभूते चत्र चक्रवर्ती चत्र चक्र पुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं विभूते
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ, ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਜੋਗ ਜਤੀ ਕੇ ਸੂਰ ਸੁਰਾਰਦਨ, ਸੁਧ ਸੁਧਾਵਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋ ਨ ਦੇਖੀਅਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ, ਗਾਉਣ ਕਉ ਜਾਤ ਨਿਵਾਰੇ, ਭਾਰੀ ਪੂਜਾਨ ਕੇ ਭੂਪ ਪਹਿਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਂਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਤਾਮ ਸਿਧਾਰੇ, ਤੀਰਥ ਨਾਨ ਦਇਆ ਦਮ ਦਾਨ, ਸੁਸੰਜਮ ਨੇਮ ਅਨੇਕ ਬਸੇਖੈ, ਵੇਦ ਪੁਰਾਨ ਕਤੇਵ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪੇਖੈ, ਪਾਉਣ ਆਹਾਰ ਜਤੀ ਜਤ ਧਾਰ, ਸਭੈ ਸੁ ਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੁਸਾਜ ਸਨਾਹ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੇਂਗੇ, ਤੋਰ ਅਰੀਰ ਮਰੂਰ ਮਵਾਸਨ, ਮਾਤੇ ਮਤੰਗਨ ਮਾਨ ਮਲੇਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨ, ਤਿਆਗ ਜਹਾਨ ਨਿਦਾਨ ਚਲੇਂਗੇ, ਵੀਰ ਅਪਾਰ ਬੜੇ ਬਰਿਆਰ, ਅਬਚਾਰੈ ਸਾਰ ਕੀ ਧਾਰ ਪਛਈਆ, ਤੂਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗੜੇ ਗੜਾਣ ਕੋ ਤੋੜਨ ਹਾਰ, ਸੋ ਬਾਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦੇਵਈਆ, ਦਾਨਵ ਦੇਵ ਫਨੇ ਦਿਨ ਸਾਚਰ, ਭੂਤ ਭਵਿੱਖ ਭਵਾਨ ਜਪੇਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ, ਸਭ ਥਾਪ ਥਪੇਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਵੈ ਅਵਲੋਕ ਚਪੇਂਗੇ, ਮਾਨਵ ਇੰਦਰ ਗਜਿੰਦਰ ਨਰਾਤਪ, ਜੌਨ ਤ੍ਰਲੋਕ ਕੋ ਰਾਜ ਕਰੇਂਗੇ, ਕੋਟ ਇਸ਼ਨਾਨਕ ਜਾਤਿਕ ਦਾਨ, ਕੋਟ ਇਸ਼ਨਾਨਕ ਜਾਤਿਕ ਦਾਨ, ਅਨੇਕ ਸੁਅੰਬਰ ਸਾਜ ਬਰੇਂਗੇ, ਬ੍ਰਹਮ ਮਹੇਸਰ ਬਿਸਨ ਸਚੀਪਤ, ਅੰਤ ਫਸੇ ਜਮ ਫਾਸ ਕਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ, ਤੇ ਨਰ ਫਿਰ ਨਾ ਦੇਹੇ ਧਰੇਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਪਿਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਸ਼ਾਕ ਸੀਸ ਨਿਵਾਇਓ, ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕੋ ਬੁਤਾਨ ਕਉ ਪੂਜਤ ਹੈ ਪਾਸ਼, ਕੋ ਮਿਰਤਾਨ ਕਉ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾ ਵਹੋ, ਆਪ ਹਾਥ ਦੈ ਮੋਹੇ ਬਚਾ ਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ,
तुम्हें शाड कोई अवर ना त्याऊ जो बर चाहूं सो तुम ते पाऊं सेवक सिख हमारे तारिया है चुन चुन सत्र हमारे मारिया है आप हाथत है मुझे उबरिया है मरण काल का त्रास निवरिया है जो सदा हमारे पच्छा श्री अस तुझ जो करे हो रक्षा राख ले हो मोहे राखण हारे साहिब संत सहाय प्यारे दीन बंध दुष्टन के हंता तुम हो पुरी चतुर्दश कंता काल पाए ब्रह्मा बपतरा काल पाए शिवजू अवतरा काल पाए कार बिशन प्रकाशा सगल काल का किया तमाशा जवन काल जोगी शिव कियो बेदराज ब्रह्मा जू थियो जवन काल सब लोक सुवारा नमस्कार है ताहे हमारा जवन काल सब जगत बनायो देव दैत जच्छन उपजायो आद अंत एक अवतारा सोई गुरु समझियो हमारा नमस्कार तिस ही को हमारी सकल प्रजा जिन आप सवारी शिवकन को शिव गुण सुख दियो सत्रन को पालमो बाद कियो काट काट के अंतर की जानत पले बुरे की पीर पछानत चीटी ते कुंचर आस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछान है काट काट के पाट पाट की जान है जब उद करख करा करतारा प्रजा तरत तब देह अपारा जब अकर्ख करत हो कब हूँ तुम मैं मिलत देह तर सब हूँ जेते बदन श्रेष्ठ सब तार है आप अपनी बूझ उचार है तुम सब ही ते रहत निरालम जानत वेद भेद अर आलम निरंकार निर्विकार निर्लंब आद अनिल अनाद असंभ ताका मूड उचारत भेदा जाको भेव न पावत बेदा ताको कर पाहन अनुमानत महामूड काश भेद न जानत महादेव कौ कहत सदा सेव निरंकार का चीनत नह भेव आप अपने बुद्ध है जेती बरनत भिन्न भिन्न तोहे तेती तुमरा लखा न जाए पसारा केह बिद सजा प्रथम संसारा एक रूप अनूप स्वरूपा रंग भयो राव कही पूपा अंडज जेरज से तज कीनी उत पूज खान बहुर राच दीनी कहूं फूल राजा हुए बैठा कहूं सिमट भयो संकरे कैठा सगरी सृष्ट दिखाए अचम भव आद जुगाद स्वरूप स्वयं भव अब रक्षा मेरी तुम करो सिख उबार असिख संगरो दुष्ट जिते उठवत उत्पाता सकल मलेश करो रण काता जे अस तुझ तव सरणी परे तिनके दुष्ट दुख तो हवै मरे पुरख जवन पग परे तिहारे तिनके तुम संकट सब टारे जो काल को एक बार ते आय है ताके काल निकट न है आय है रक्षा होए ताहे सब काला दुष्ट अरिष्ट टरे तत्काला कृपा दृष्ट तन जाहे निहर हो ताके पाप तनक मुँह हरे हो रिद सिद्ध कर्मो सब होई दुष्ट शाह श्वय सकै न कोई एक बार जिन तुम्हें संभारा काल फास ते ताहे उबारा जिन नार नाम तिहारो कहा दारिद दुष्ट दोख ते रहा खड़ग के तुम्हें शरण तिहारी आप हाथ दै लिहो उबारी सर्ब ठाउर मोहो सहाई दुष्ट दोख ते लिहो बचाई कृपा करी हम पर जगमाता ग्रंथ करा पूर्ण सुबराता किल बिख सकल देह को हरता दुष्ट दोखियन को शाय करता श्री अस तुज जब पय दयाला पूर्ण करा ग्रंथ तत् काला मन बांशत फल पावै सोई दुख नत सह ब्यापत कोई अड़िल सुने गुंग जो जाहे सुरस ना पावई सुने मूड चित लाए चतुरता आवई दुख दर्द पाओ निकट ना तिन नर के रहै हो जो जाकी एक बार चौपाई को कहै चौपाई।
संबत सत्रह सहस पणिजय अर्ध सहस फुन तीन कहिजय भाद्रव सुदी अष्टमी रविवारा तीरथ तद्रव ग्रंथ सुधारा सवैया पाए गहे जब ते तुमरे तब ते को आंख तरे नहीं आने ओ राम रहीम पुराण कुरान अनेक कहे मात एक ना माने ओ सिमरत शास्त्र वेद सब बहु भेद कहे हम एक ना जाने ओ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਤੋਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਏ ਸੁਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹੈ ਨਾਨਕ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕੇਲੇ ਵਿਖ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹੈ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਤੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ ਹੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ।
ਆਖਾ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾ ਹੈ ਤਿਵ ਚਲਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਉ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਇਤਿਸ਼ਨਾ ਵੱਡਾ ਰੋਗ ਲਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵਹੋ।

ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵਹਿ, ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹਿ। ਕਹੈ ਨਾਨਕ ਸੱਚ ਸੁਹਿਲਾ, ਸੱਚੈ ਘਰ ਗਾਵਹਿ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪੇ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚੇਤੇ ਆਵੈ, ਨਾਮ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ

ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਦਰਬਾਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸੈਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ, ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ, ਦਾਰਾਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਕਾਰੋਬਾਰਾਂ 'ਚ ਵਾਧੇ ਪਾਉਣੇ, ਮਹਾਰਾਜੀ ਮਨੋਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੀ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਤਿਗੁਰੂ ਜੀ ਸਭਨਾਂ ਦਾ ਭਲਾ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜ ਲੈਣਾ ਸਤਿਗੁਰੂ ਜੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਮਹਾਰਾਜ ਜੀ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਮਹਾਰਾਜ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ, ਆਪ ਜੀ ਦੇ ਪਰਿਵਾਰ ਵੱਲੋਂ ਬੇਨਤੀ ਹੈ, ਅੱਜ ਹੋਣ ਜਾ ਰਹੇ ਨਰਸਿੰਗ ਇਮਤਿਹਾਨ ਵਿੱਚ ਸਫਲਤਾ ਦੇ ਲਈ ਮਹਾਰਾਜ ਜੀ ਆਪ ਜੀਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਬੀਬੀ ਹਰਲੀਨ ਕੌਰ ਵੱਲੋਂ ਮਹਾਰਾਜ ਗੁਰੂ ਘਰ ਵਾਸਤੇ ਬੇਅੰਤ ਮਾਇਆ ਅਰਦਾਸ ਹੋਈ ਹੈ, ਆਪ ਜੀਆਂ ਨੇ ਕਿਰਪਾ ਕਰਨੀ, ਬੱਚੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਫਲਤਾ ਬਖਸ਼ਿਸ਼ ਕਰਨੀ, ਨਾਮ ਦਾ ਸਹਾਰਾ ਬਖਸ਼ਿਸ਼ ਕਰਨਾ, ਬਿਘਨਾਂ ਦਾ ਨਾਸ ਕਰਨਾ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ, ਕਰੋ ਕਿਰਪਾ ਮਹਾਰਾਜ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰੇ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸੇਖਨ ਕਉ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਪਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਰਤਨ ਪਦਾਰਥ ਵਣਜੀਐ, ਸਤਿਗੁਰ ਦੀਆ ਬੁਝਾਈ ਰਾਮ। ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲੈਣ, ਤਾਂ ਜੋ ਸਭਨਾਂ ਦਾ ਲੋਕ ਸੁਖੀ, ਪਰਲੋਕ ਵੀ ਸੁਹਿਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਤਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖਿਆ ਲੱਖ ਕਰੋੜ ਸੱਚਾ ਸਪਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਏ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਹੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਅੰਡ ਜਿਜਰ ਜੁਜਪ ਜਾ ਖਾਣੀ ਸਿਹਤ ਜਾ ਸੋ ਮਿਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਏ।

ਮਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧ ਪਤ ਗਵਾਈ ਵਿਣ ਨਾ ਵੈ ਕਿਛ ਖਾਏ ਨਾ ਪਾਈ ਰਹਿ ਬੇ ਬਾਣੀ ਮਣੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ

0: ਭਰਪੂਰ ਰਹਿਆ ਭਰਪੂਰ
1: ਮੱਥਾ ਟਿੱਕਾ ਤੇੜ ਧੋਤੀ ਕਖਾਏ ਹੱਥ ਛੁਰੀ ਜਗਤ ਕਾਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੂਜੈ ਪੁਰਾਣ ਅਪਾਖਿਆਂ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਉਹ ਨਾ ਸਾਡਾ ਪਿੱਟੇ।

0: ਸੱਚੀਆਂ ਬਾਝਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ, ਨਾਨਕ ਸੂਤ ਕੇਵ ਨਾ ਉਤਰੈ, ਗਿਆਨ ਉਤਾਰੇ ਧੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ, ਅੱਖੀ ਸੂਤਕ ਵਿਖਣ

ਗੋਥੀ ਜਾਈ ਸੱਟਿਆ ਕਿਸੇ ਹੋ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ।

ਬੜੀ ਜਿੱਤ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦਿਲ ਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ।

ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਆਓ ਜੀ ਹੁਣ ਕਥਾ ਦਾ ਸਮਾਂ ਹੋਇਆ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਤਿੰਨਾਂ ਪਾਸੋਂ ਜਸਵੀਰੀ ਮਹਾਰਾਜ ਨੇ ਪ੍ਰਕਾਸ਼ਵਨ ਹੋ ਕਰਕੇ ਸਾਨੂੰ ਪਾਵਨ ਹੁਕਮਾਂ ਬਖਸ਼ਿਸ਼ ਕੀਤਾ ਹੈ ਉਹਦੀ ਕਥਾ ਵਿਚਾਰ ਸਰਵਣ ਕਰਨੀ। ਦਸਵੇਂ ਪਾਸੋਂ ਹੋਈਆਂ ਭੁੱਲਾਂ ਦੇ ਖਿਮਾ ਫਤਿਹ ਬਲਾਵ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

한번 치실게요.

ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਾਂ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੋਹਿਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਰਤਨ ਪਦਾਰਥ ਵਣ ਜੀਐ ਸਤਿਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ

किया होर करना किछु न जाई गुर प्रसादियां आप गवैया।

ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸ਼ਾਹੇ ਸ਼ਹਿਨਸ਼ਾਹ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰਦੀਆਂ। ਸੰਪੂਰਨ ਸ੍ਰੀ ਆਸਾ ਦੀਵਾਰ ਦਾ ਸ਼ਬਦ ਕੀਰਤਨ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਸਰਵਨ ਕੀਤਾ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖ਼ਤ ਤੇ ਪ੍ਰਕਾਸ਼ਮਾਨ ਹੋਣ ਵਕਤ ਜੋ ਹੁਕਮ ਦੀ ਬਖਸ਼ਿਸ਼ ਕੀਤੀ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ। ਇਹ ਪਾਕ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਰਾਗ ਵਡਹੰਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 569 ਅਤੇ 70 ਤੇ ਸ਼ਬਦ ਦਰਸ ਹੈ। ਗੁਰੂ ਪਿਆਰਿਓ, ਸ਼ਬਦ ਲੰਬੇਰਾ, ਸਮਾਂ ਸੀਮਤ ਹੈ, ਸ਼ਮਾ ਕਰਨਾ। ਕੇਵਲ ਅੱਜ ਦੇ ਹੁਕਮ ਦੀ ਖੁੱਲ੍ਹ ਕੇ ਨਹੀਂ ਬਲਕਿ ਅੱਖਰੀ ਅਰਥ ਕਰਨ ਦੀ ਇਜਾਜ਼ਤ ਬਖਸ਼ੋ। ਆਰੰਭ ਵਿੱਚ ਸਤਿਗੁਰੂ ਸਮਝਾਉਂਦੇ, ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ ਆਰਾਮ। ਸਤਿਗੁਰ ਜਿਸ ਮਨੁੱਖ ਨੂੰ ਆਤਮਕ ਜੀਵਨ ਜੀਣ ਦੀ ਸੋਝੀ ਬਖਸ਼ਦਾ। ਦੇਖੋ, ਜੀਵਨ ਦੋ ਹਿੱਸਿਆਂ ਵਿੱਚ ਗੁਰਬਾਣੀ ਵਿੱਚ ਵੰਡਿਆ ਮਿਲਦਾ। ਸ਼ਾਇਦ ਅਸੀਂ ਸਰੀਰਕ ਕਰਕੇ ਜਿਉਣਾ ਤੇ ਵਧੀਆ ਤੋਂ ਵਧੀਆ ਸਿੱਖ ਲਿਆ, ਪਰ ਆਤਮਕ ਜੀਵਨ ਜਿਉਣ ਤੋਂ ਕੋਹਾਂ ਦੂਰ ਆ। ਆਤਮਕ ਜੀਵਨ ਦੀ ਸੋਝੀ ਜਿਹੜੀ ਹੈ ਸੰਸਾਰ ਕੋਲੋਂ ਨਹੀਂ ਮਿਲਦੀ, ਇਹ ਸੋਝੀ ਗੁਰੂ ਬਖਸ਼ਦਾ। ਅੱਜ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਕਿ ਉਹ ਮਨੁੱਖ ਜਿਸ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਨਾ ਆਤਮਕ ਜੀਵਨ ਜੀਣ ਦੀ ਸੋਝ ਬਖਸ਼ ਦਿੱਤੀ ਤੇ ਉਹਦੀ ਨਿਸ਼ਾਨੀ ਕੀ ਹੈ, ਉਹ ਕੀ ਕਰਦਾ ਹੈ? ਰਤਨ ਪਦਾਰਥ ਵਣਜੀ ਹੈ। ਦੁਨੀਆਂ ਦੇ ਪਦਾਰਥਾਂ ਨੂੰ ਵਣਜਣ ਵਾਲੇ ਅਨੇਕਾਂ ਵਪਾਰੀ ਮਿਲ ਜਾਵਣਗੇ, ਪਰ ਪਰਮਾਤਮਾ ਦੇ ਨਾਮ ਦਾ ਤੇ ਗੁਣਾਂ ਦਾ ਵਣਜ ਕਰਨ ਵਾਲੇ ਇਸ ਦੁਨੀਆਂ ਵਿੱਚ ਬਹੁਤ ਥੋੜੇ ਨੇ। ਗੁਰਬਾਣੀ ਦਾ ਗੁਰਵਾਕ ਹੈ, ਸਾਰਾ ਸਮਾਜ, ਸਾਰਾ ਸੰਸਾਰ ਹੀ ਕੋਈ ਨਾ ਕੋਈ ਵਣਜ ਕਰੇ ਹੈ। ਅਸੀਂ ਸਾਰੇ ਵਣਜ ਆ ਰਹੇ ਹਾਂ, ਪਰ ਅਲੱਗ ਅਲੱਗ ਹੈ ਸਾਡਾ ਵਣਜ। ਕਿਸੇ ਨੇ ਤੇ ਸੰਸਾਰੀ ਵਸਤੂਆਂ ਦਾ ਹੀ ਵਣਜ ਕੀਤਾ, ਇਹ ਹੁਨਰ ਹੈ, ਇੱਕ ਕਲਾ ਹੈ, ਇੱਕ ਕਿਰਤ ਹੈ। ਕਿੰਨਹੀਂ ਬਣਜਿਆ ਕਾਂਸੀ ਤਾਂਬਾ, ਕਿੰਨਹੀਂ ਲੌਂਗ ਸੁਪਾਰੀ, ਇਹ ਤੇ ਸੰਸਾਰੀ ਬੰਦਿਆਂ ਨੇ ਵਣਜਿਆ ਨਾ। ਲੌਂਗਾਂ ਦਾ ਵਪਾਰ, ਸੁਪਾਰੀ ਦਾ ਵਪਾਰ, ਕਾਂਸੀ ਦਾ, ਕੈਂ ਦਾ, ਪਿੱਤਲ ਦਾ, ਸੋਨੇ ਦਾ, ਇਹ ਵਪਾਰ ਕੀਤਾ। ਪਰ ਜਿਹੜੇ ਰੱਬ ਦੇ ਬੰਦੇ ਨੇ, ਆਤਮਕ ਜੀਵਨ ਜਿਉਣ ਦਾ ਜਿਨ੍ਹਾਂ ਕੋਲ ਗੁਰੂ ਕੋਲੋਂ ਗੁਰੂ ਨੇ ਹੁਨਰ ਬਖਸ਼ਿਆ ਨਾ, ਮਿਲਿਆ ਜਿਸ ਮਨੁੱਖ ਨੂੰ ਇਹ ਹੁਨਰ ਗੁਰੂ ਕੋਲੋਂ, ਉਹ ਹੈ ਸਾਧਕ ਸੰਤ ਭਲਾ ਪੁਰਸ਼। ਉਹ ਕਿਹੜਾ ਬਣਜ ਕਰਦਾ? ਸੰਤੋਂ ਬਣਜਿਆ ਨਾਮ ਗੋਬਿੰਦ ਕਾ। ਉਹ ਗੋਬਿੰਦਾ ਪਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦਾ ਨਾਮ ਵਣਜਦੇ ਨੇ। ਅੱਜ ਗੁਰੂ ਅਮਰਦਾਸ ਸਮਝਾਉਂਦੇ, ਰਤਨ ਪਦਾਰਥ, ਰਤਨ ਕੀਮਤੀ ਹੈ, ਪਰ ਇੱਥੇ ਕਿਸੇ ਪੱਥਰ ਦੀ ਗੱਲ ਨਹੀਂ ਹੈ, ਵੀ ਸਮਝ ਲੈਣਾ। ਜਪ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਨਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਗੁਰੂ ਦੀ ਸਿੱਖਿਆ ਕਿਸੇ ਹੀਰੇ ਨਾਲੋਂ, ਸੁੱਚੇ ਮੋਤੀ ਤੇ ਰਤਨ ਜਵਾਹਰਾਤਾਂ ਨਾਲੋਂ ਘੱਟ ਕੀਮਤ ਦੀ ਨਹੀਂ ਹੈ।
ਆਤਮਕ ਜੀਵਨ ਜਿਉਣ ਲਈ ਕੀਮਤੀ ਪਦਾਰਥ ਰਤਨਾਂ ਦਾ ਉਹ ਮਨੁੱਖ ਵਣਜ ਕਰਦਾ ਕਿਹੜਾ ਜਿਹਨੂੰ ਸਤਿਗੁਰੂ ਨੇ ਆਤਮਕ ਜੀਵਨ ਜਿਉਣ ਦੀ ਸੂਝ ਸੋਝੀ ਕਹਿ ਲਓ ਸੂਝ ਜਾਂ ਸੋਝੀ ਬਖਸ਼ ਦਿੱਤੀ। ਲਾਹ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ। ਲਾਹਾ ਤੇ ਲਾਭ ਇਹ ਵਣਜ ਜਿਹੜਾ ਕੀਮਤੀ ਰਤਨਾਂ ਦਾ ਗੁਰਮੁਖ ਪਿਆਰੇ ਕਰਦੇ ਇਹਦੇ ਵਿੱਚੋਂ ਲਾਭ ਕੀ ਉਹਨਾਂ ਨੂੰ ਮਿਲਦਾ? ਭਗਤੀ ਦਾ ਲਾਭ ਉਹਨਾਂ ਨੂੰ ਪ੍ਰਾਪਤ ਕੀ ਹੁੰਦੀ ਏ? ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਉਹ ਲਾਹਾ ਸਦਾ ਲੈਂਦੇ ਨੇ ਤੇ ਗੁਣ ਦਾ ਅਰਥ ਏ ਸਿਫਤ ਸਲਾਹ। ਉਹ ਪਰਮਾਤਮਾ ਦੀ ਸਿਫਤੋ ਸਲਾਹ ਵਿੱਚ ਜੁੜ ਕੇ ਗੁਣੀ ਕਹਿੰਦੇ ਨੇ ਉਹਨਾਂ ਗੁਣਾਂ ਤੇ ਸਿਫਤ ਸਲਾਹ ਦਾ ਜਿਹੜਾ ਮਾਲਕ ਅਕਾਲ ਪੁਰਖ ਹੈ ਉਹਦੇ ਵਿੱਚ ਉਹਨਾਂ ਦੀ ਸਮਾਈ ਲੀਨਤਾ ਹੋ ਜਾਂਦੀ ਜਾਂ ਹੋਈ ਰਹਿੰਦੀ ਹੈ। ਗੁਣ ਮੈਂ ਗੁਣੀ ਸਮਾਏ ਜਿਸ ਆ ਬੁਝਾਹੇ ਲਾਹਾ ਭਗਤ ਸਹਿ ਸਾਰੇ। ਉਹ ਭਗਤੀ ਦਾ ਲਾਹਾ ਤੇ ਲੈਂਦੇ ਨੇ ਜਗਤ ਵਿੱਚ, ਪਰ ਜੁਗਤ ਹੀ ਇਸ ਲਾਹੇ ਨੂੰ ਪ੍ਰਾਪਤ ਕਰਨ ਦੀ ਰੱਬੀ ਸਿਫਤ ਸਲਾਹ ਦੇ ਵਿੱਚ ਜੁੜ ਕੇ ਉਹ ਗੁਣਾਂ ਦੇ ਮਾਲਕ ਪਰਮਾਤਮਾ ਵਿੱਚ ਲੀਨ ਹੋਏ ਰਹਿੰਦੇ। ਬਿਨ ਭਗਤੀ ਸੁਖ ਨਾ ਹੋਈ, ਦੂਜੇ ਪਤ ਖੋਈ, ਗੁਰਮਤ ਨਾਮ ਆਧਾਰੇ। ਉਹ ਗੁਰੂ ਦੀ ਦੱਸੀ ਜੁਗਤ, ਕਿਉਂਕਿ ਇਹ ਜੁਗਤ ਮਨੁੱਖਾਂ ਕੋਲ ਨਹੀਂ ਹੈ ਇਹ ਵਣਜ ਕਰਨ ਦੀ, ਤਾਂਹੀਓ ਬਾਣੀ ਵਿੱਚ ਜ਼ਿਕਰ ਆਇਆ ਇਹ ਵਪਾਰ ਵਿਰਲਾ ਵਪਾਰ।

ਲਾਈ। ਇਹ ਜਿਹੜਾ ਵਪਾਰ ਹੈ ਨਾ ਗੁਣਾਂ ਦਾ, ਰੱਬੀ ਸਿਫਤ ਦਾ, ਇਹ ਵਪਾਰ ਵਿੱਚ ਜਿਸ ਨੂੰ ਉਹ ਮੇਰਾ ਵਾਹਿਗੁਰੂ ਆਪ ਲਾਉਂਦਾ ਹੈ, ਜਿਸ ਨੂੰ ਏਤ ਵਪਾਰ ਲਾਏ ਉਹਨੂੰ ਲਾਭ ਕੀ ਮਿਲਦਾ। ਵੱਖਰ ਸੌਦੇ ਨੂੰ ਕਹਿੰਦੇ ਨਾਮ ਦਾ ਸੌਦਾ ਸਦਾ ਲਾਭ ਹੈ, ਉਹਨਾਂ ਵਾਸਤੇ ਸਦੀਵੀ ਲਾਭ ਹੈ। ਇਹ ਲਾਭ ਦੇ ਵਿੱਚ ਕਦੇ ਵੀ ਤੋਟਾ ਨਹੀਂ ਆਉਂਦਾ। ਰਤਨ ਪਦਾਰਥ ਵਣਜੀਏ ਜਾਂ ਸਤਿਗੁਰੂ ਦੇਹੇ ਬੂਝਾ, ਉਹ ਮਨੁੱਖ ਫਿਰ ਪਰਮਾਤਮਾ ਦਾ ਰਤਨ ਵਰਗਾ ਨਾਮ ਪਦਾਰਥ ਵਣਜਦਾ ਰਹਿੰਦਾ, ਜਿਸ ਨੂੰ ਸਤਿਗੁਰੂ ਬਖਸ਼ਿਸ਼ ਕਰਕੇ ਆਤਮਕ ਜੀਵਨ ਦੀ ਸੂਝ ਬਖਸ਼ਦੇ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਏ ਵਪਾਰਾ ਰਾਮ। ਮਾਇਆ ਦੇ ਮੋਹ ਦਾ ਜਿਹੜਾ ਜਕੜਿਆ ਪਕੜਿਆ ਬੰਦਾ ਨਾ, ਉਹ ਹਮੇਸ਼ਾ ਹੀ ਦੁਖੀ ਹੁੰਦਾ। ਹੁਣ ਸਮਾਜ ਤੇ ਸੰਸਾਰ ਦੀ ਸੋਚ ਪ੍ਰਥਕ ਹੈ। ਦੁਨੀਆਂ ਕਹਿੰਦੀ ਜਿੰਨਾ ਧਨ ਹੋਏਗਾ ਉਤਨੇ ਜ਼ਿਆਦੇ ਸੁੱਖ ਹੋਣਗੇ। ਧਨ ਨਾਲ ਸਭ ਕੁਝ ਖਰੀਦਿਆ ਜਾ ਸਕਦਾ, ਪਰ ਇਹ ਮਨੁੱਖ ਦਾ ਬਹੁਤ ਵੱਡਾ ਇੱਕ ਭਰਮ ਹੈ, ਭੁਲੇਖਾ ਹੈ। ਧਨ ਦੇ ਹੁੰਦਿਆਂ ਅਸੀਂ ਦਵਾਈ ਖਰੀਦ ਸਕਦੇ ਹਾਂ, ਤੰਦਰੁਸਤੀ ਨਹੀਂ ਖਰੀਦੀ ਜਾਂਦੀ। ਜ਼ਿੰਦਗੀ ਵਿੱਚ ਧਨ ਨਾਲ ਸੁੱਖ ਨਹੀਂ ਮਿਲਦਾ। ਗੁਰੂ ਪੰਜਵੇਂ ਪਾਤਸ਼ਾਹ ਨੇ ਹਰ ਭਰਮ ਜਿਹੜਾ ਖੰਡਨ ਕਰ ਦਿੱਤਾ ਹੈ ਮਨੁੱਖ ਦਾ। ਜਿਹੜਾ ਗੁਰੂ ਕੋਲ ਆਵੇ ਉਹਨੂੰ ਦੱਸ ਦਿੱਤਾ ਹੈ, ਭਾਈ ਦੁਨੀਆਂ ਦੇ ਸਾਰੇ ਦੁੱਖ ਤੇ ਸੁੱਖ ਧਨ ਨਾਲ ਨਹੀਂ ਖਰੀਦੇ ਜਾਂਦੇ, ਇਹ ਤੇ ਮਾਲਕ ਦੀ ਬਖਸ਼ਿਸ਼ ਹੈ। ਉਹ ਆਪ ਖੁਦ ਜੀਵਾਂ ਨੂੰ ਦੁੱਖ ਵੀ ਦਿੰਦਾ ਤੇ ਸੁੱਖ ਵੀ ਦਿੰਦਾ। ਬਚਨ ਪੜੋ, ਦੁੱਖ ਸੁੱਖ ਪ੍ਰਭ ਦੇ ਵਨਹਾਰ, ਇਹ ਰੱਬ ਦਿੰਦਾ। ਧਨ ਨਾਲ ਜਾਂ ਪਦਾਰਥਾਂ ਦੇ ਬਦਲੇ ਦੁੱਖ ਸੁੱਖ ਨਹੀਂ ਮਿਲਦੇ। ਤੇ ਜਿਨ੍ਹਾਂ ਦਾ ਇਹ ਨੇਚਾ ਵਿਸ਼ਵਾਸ ਯਕੀਨ ਬਣ ਗਿਆ ਕਿ ਜਿਤਨਾ ਜ਼ਿਆਦਾ ਧਨ ਹੋਏਗਾ ਉਤਨੇ ਜ਼ਿਆਦੇ ਸਮਾਜ ਸੰਸਾਰ ਦੇ ਮੈਂ ਸੁੱਖ ਜੁਟਾ ਲਾਂਗਾ, ਭੋਗ ਲਾਂਗਾ, ਇਹਦਾ ਬਹੁਤ ਵੱਡਾ ਮਨੁੱਖ ਦਾ ਭਰਮ ਹੈ। ਅੱਜ ਮੇਰੇ ਗੁਰੂਦੇਵ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ, ਮਾਇਆ ਦਾ ਮੋਹ ਜਿਹੜਾ ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਤੇ ਮਾਇਆ ਦੀ ਪਕੜ ਜਕੜ ਜਿਹੜੀ ਇਹ ਖੋਟਾ ਇਹ ਵਪਾਰਾ, ਆਤਮਕ ਜੀਵਨ ਲਈ ਘਾਟੇ ਤੇ ਤੋਟੇ ਦਾ ਇਹ ਸੌਦਾ ਹੈ। ਇਹਦੇ ਵਿੱਚ ਇਹ ਆਤਮਕ ਜੀਵਨ ਦਾ ਤੋਟਾ ਕਿਵੇਂ ਆਉਂਦਾ ਹੈ, ਸੰਸਾਰੀ ਬਨਜ ਦੇ ਵਿੱਚ ਮਾਇਆ ਦੇ ਮੋਹ ਵਿੱਚ ਧਿਆਨ ਦੇਣਾ। ਕੂੜ ਬੋਲ ਬਿਖ ਖਾਵਣੀ, ਬਹੁ ਵਧੇ ਵਿਕਾਰਾ ਰਾਮ। ਸਾਰੀ ਦੁਨੀਆ ਵਣਜ ਕਰਨ ਵਾਲੇ ਲੋਕ ਆਪਣੇ ਮੂੰਹ ਤੋਂ ਕਹਿੰਦੇ ਨੇ, ਜੇ ਝੂਠ ਨਾ ਬੋਲੀਏ ਕੰਮ ਨਹੀਂ ਚੱਲਦਾ। ਵਣਜ ਵਿੱਚ ਝੂਠ ਬੋਲਣਾ ਪੈਂਦਾ ਤਾਂ ਹੀ ਇਹ ਵਣਜ ਸਫਲ ਹੁੰਦਾ ਵਪਾਰ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ, ਕੂੜ ਬੋਲ ਕੇ ਅਸੀਂ ਉਹ ਜ਼ਹਿਰ ਖਾ ਰਹੇ ਹਾਂ ਜਿਹਦੇ ਨਾਲ ਜੀਵਨ ਵਿੱਚ ਬਹੁਤ ਸਾਰੇ ਵਿਕਾਰ ਪੱਲਰਦੇ ਨੇ। ਪੰਕਤੀ ਸਰਵਨ ਕਰੋ ਇੱਕ ਵਾਰੀ ਫੇਰ, ਕੂੜ ਬੋਲ ਬਿਖ ਖਾਵਣੀ। ਬਿਖ ਕੀ ਹੈ? ਜ਼ਹਿਰ, ਉਹ ਜ਼ਹਿਰ ਜਿਹਦੇ ਨਾਲ ਸਰੀਰ ਤਾਂ ਨਹੀਂ ਮਰਦਾ ਪਰ ਆਤਮਾ ਮਰ ਜਾਂਦੀ ਹੈ, ਆਤਮਕ ਮੌਤ ਹੋ ਜਾਂਦੀ ਹੈ, ਬੰਦੇ ਦੀ ਜ਼ਮੀਰ ਮਰ ਜਾਂਦੀ, ਆਤਮਾ ਮਰ ਜਾਂਦੀ ਹੈ। ਕੂੜ ਬੋਲ ਬਿਖ ਖਾਵਣੀ ਤੇ ਵਿਕਾਰ ਇੰਨੇ ਵਧੇ, ਬਹੁ ਵਧੇ ਵਿਕਾਰਾ, ਸਹਿਸਾ ਏ ਸੰਸਾਰਾ, ਬਿਨ ਨਾਮੇ ਪਤ ਖੋਈ। ਵਿਕਾਰ ਇੰਨੇ ਵਧ ਜਾਂਦੇ ਨੇ ਕਿ ਸੰਸਾਰ ਸਹਿਸਿਆਂ ਨਾਲ ਭਰਿਆ ਨਜ਼ਰ ਆਉਂਦਾ। ਰੱਬ ਦੇ ਨਾਮ ਤੋਂ ਬਿਨਾ ਇਹ ਜਿਹੜੀ ਪੱਤ ਹੈ, ਇੱਜ਼ਤ ਵੀ ਮਨੁੱਖ ਗਵਾ ਬੈਠਦਾ। ਪੜ ਪੜ ਪੰਡਿਤ ਵਾਦ ਵਖਾਣੇ, ਬਿਨ ਬੂਝੇ ਸੁੱਖ ਨਾ ਹੋਈ। ਸਹਿਬ ਸਮਝਾਉਂਦੇ, ਆਤਮਕ ਜੀਵਨ ਦੀ ਸੋਝੀ ਤੋਂ ਬਿਨਾ ਨਾ ਇਹ ਵਿਦਵਾਨ ਲੋਕ ਵੀ ਧਾਰਮਿਕ ਗ੍ਰੰਥਾਂ ਨੂੰ ਪੜ ਕੇ ਐਵੇਂ ਵਾਦ ਹੀ ਕਰੀ ਜਾ ਰਹੇ ਨੇ, ਬਹਿਸ ਹੀ ਕਰੀ ਜਾ ਰਹੇ ਨੇ,
ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ

0: ਜਿਹੜਾ ਮਨੁੱਖ ਬਹਿਸ ਕਰਦਾ, ਝਗੜਾ ਕਰਦਾ, ਵਾਦ ਵਿਵਾਦ ਕਰਦਾ, ਗੁਰਬਾਣੀ ਨੇ ਐਸੇ ਮਨੁੱਖ ਨੂੰ ਮੂਰਖ ਐਲਾਨਿਆ। ਉਹ ਬੰਦਾ ਮਹਾ ਮੂਰਖ ਹੈ। ਉਹਨੂੰ ਆਤਮਕ ਸੁੱਖ ਦੀ ਬਿਨ ਬੂਝੇ ਸੁੱਖ ਨਾ, ਆਤਮਕ ਜੀਵਨ ਦੀ ਸੋਝ ਤੋਂ ਬਿਨਾਂ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਉਹਦਾ ਹੁੰਦਾ ਕੀ ਏ, ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰ। ਜਿਸ ਦੇ ਅੰਦਰ ਕੇਵਲ ਮਾਇਆ ਦੇ ਮੋਹ ਦੀ ਪਕੜ ਜਕੜ ਪ੍ਰੇਮ ਪਿਆਰ ਹੈ, ਉਹੋ ਹੀ ਮਨੁੱਖ ਫਿਰ ਆ ਵੀ ਰਿਹਾ, ਜਾ ਵੀ ਰਿਹਾ, ਭਾਵ ਜੰਮ ਰਿਹਾ ਮਰ ਰਿਹਾ, ਉਹਦਾ ਜਨਮ ਮਰਨ ਕਦੇ ਚੁੱਕਦਾ ਨਹੀਂ ਮੁੱਕਦਾ ਨਹੀਂ ਹੈ। ਮਾਇਆ ਮੋਹ ਸਭ ਦੁੱਖ ਹੈ, ਮਾਇਆ ਦਾ ਮੋਹ ਨਿਰਾ ਦੁੱਖ ਹੀ ਦੁੱਖ ਹੈ। ਇਹਦੇ ਵਿੱਚ ਆਤਮਕ ਜੀਵਨ ਦਾ ਟੋਟਾ ਖੋਟਾ ਘਾਟਾ ਹੀ ਘਾਟਾ ਹੈ। ਸ਼ਬਦ ਦੇ ਤੀਜੇ ਪਦ ਵਿੱਚ ਸਤਿਗੁਰੂ ਸਮਝਾਉਂਦੇ, ਖੋਟੇ ਖਰੇ ਸਭ ਪਰਖੇ ਹਨ, ਤਿਤ ਸੱਚੇ ਕੈ ਦਰਬਾਰਾ ਰਾਮ। ਗੁਰੂ ਪਿਆਰਿਓ, ਪਰਮਾਤਮਾ ਨੇ ਬੜਾ ਕੀਮਤੀ ਜੀਵਨ ਇਹ ਸਵਾਸ ਦਮ ਜਿੰਦ ਦੇ ਕੇ ਪ੍ਰਾਣਾਂ ਦੀ ਲੜੀ ਚਲਾ ਕੇ ਸਾਨੂੰ ਇਸ ਦੁਨੀਆਂ ਤੇ ਭੇਜਿਆ। ਆਖੀਰ ਸਮੇਂ ਵਿੱਚ ਸਾਡੇ ਹਰ ਖੋਟੇ ਤੇ ਖਰੇ ਕੰਮ ਦਾ ਨਵੇੜਾ ਉੱਥੇ ਹੀ ਹੋਣਾ। ਉਹ ਪੁੱਛਦਾ, ਪਰਮਾਤਮਾ ਖੁਦ ਪੁੱਛਦਾ ਵੀ ਤੂੰ ਕੀ ਕਰਕੇ ਆਇਆ, ਇੰਨੀ ਕੀਮਤੀ ਤੈਨੂੰ ਸਵਾਸਾਂ ਦੀ ਮੈਂ ਰਾਸ ਪੂੰਜੀ ਦਿੱਤੀ, ਤੂੰ ਇਸ ਰਾਸ ਪੂੰਜੀ ਨਾਲ ਕੀ ਖਰੀਦਿਆ? ਕੁਝ ਖਰੀਦਣ ਗਿਆ ਸੀ, ਕੁਝ ਵਣਜ ਕਰਨ ਗਿਆ ਸੀ, ਤੋ ਫਿਰ ਕੀ ਦੱਸੇਗਾ? ਇਹ ਜੋ ਇੱਥੋਂ ਕਰਕੇ ਗਿਆ ਉਹੀ ਦੱਸੇਗਾ ਨਾ ਕਿ ਮੈਂ ਤੇ ਇਹੀ ਕੀਤਾ, ਖਾਣਾ ਪੀਣਾ ਹੱਸਣਾ ਤੇ ਸੌਣਾ। ਆਖਰ ਜੋ ਮੈਂ ਨਹੀਂ ਸੀ ਚਾਹੁੰਦਾ, ਇੱਕ ਦਿਨ ਮੌਤ ਆ ਗਈ ਹੈ, ਤੇਰੇ ਕੋਲ ਆ ਗਏ ਹਾਂ, ਜੋ ਕੀਤਾ ਉਹੀ ਦੱਸਣਾ ਹੋਏਗਾ। ਪਰ ਇਹ ਖੋਟਾ ਵਪਾਰ ਹੈ, ਇਹਦੇ ਵਿੱਚ ਕੋਈ ਲਾਹਾ ਕੋਈ ਲਾਭ ਨਹੀਂ ਮਿਲੇਗਾ। ਮੇਰੇ ਸਤਿਗੁਰੂ ਸਮਝਾਉਂਦੇ, ਗੁਰੂ ਅਮਰਦਾਸ, ਖੋਟੇ ਖਰੇ ਸਾਰੇ ਪਰਖੇ ਜਾਂਦੇ ਨੇ ਉਹ ਸੱਚੇ ਦੇ ਦਰਬਾਰ ਵਿੱਚ, ਸਦਾ ਕਾਇਮ ਰਹਿਣ ਵਾਲੇ ਪਾਰ ਬ੍ਰਹਮ ਪਰਮੇਸ਼ਰ ਦੇ ਦਰਬਾਰ ਵਿੱਚ। ਫਿਰ ਖੋਟੇ ਖਰਿਆਂ ਦਾ ਉਹ ਨਿਬੇੜਾ ਕਿਵੇਂ ਕਰਦਾ ਮਾਲਕ? ਖੋਟੇ ਦਰਗਹਿ ਸੁੱਟੀਅਨ, ਖੋਟਿਆਂ ਨੂੰ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ। ਬੰਦਾ ਖੁਦ ਵੀ ਆਪਣੇ ਗਰਿਵਾਨ ਅੰਦਰ ਝਾਦ ਕੇ ਫੈਸਲਾ ਕਰ ਸਕਦਾ, ਕਿਉਂਕਿ ਹਰ ਮਨੁੱਖ ਨੂੰ ਪਤਾ ਕਿ ਮੈਂ ਜ਼ਿੰਦਗੀ ਵਿੱਚ ਕੀਤਾ ਕੀ ਹੈ। ਇਹ ਨਹੀਂ ਮਨੁੱਖ ਕਹਿ ਸਕਦਾ ਕਿ ਮੈਨੂੰ ਨਹੀਂ ਪਤਾ ਮੈਂ ਕੀ ਕੀਤਾ। ਅਕਸਰ ਜ਼ਿੰਦਗੀ ਬਤੀਤ ਕੀਤੀ ਹੈ ਤੇ ਜ਼ਿੰਦਗੀ ਵਿੱਚ ਜੋ ਕਰਮ ਕੀਤੇ ਨੇ ਉਹ ਕਰਮਾਂ ਦਾ ਇਹ ਆਪ ਖੁਦ ਵੀ ਨਿਸ਼ਚਾ ਕਰਕੇ ਵਿਸ਼ਵਾਸ ਨਾਲ ਸ਼ਬਦ ਦੀ ਕਸਵੱਟੀ ਤੇ ਲਾ ਕੇ ਵੀ ਪਰਖ ਸਕਦਾ ਕਿ ਮੈਂ ਜੋ ਕੀਤਾ ਉਹ ਖੋਟਾ ਸੀ ਕਿ ਖਰਾ ਸੀ, ਗਲਤ ਕੀ ਤੇ ਸਹੀ ਕੀ। ਸਭ ਸੋਝੀ ਹੈ ਮਨੁੱਖ ਨੂੰ, ਇੰਨਾ ਦਿਲ ਦਿਮਾਗ ਮੇਰੇ ਮਾਲਕ ਨੇ ਦਿੱਤਾ ਹੋਇਆ। ਖੋਟਿਆਂ ਨੂੰ ਸਾਹਿਬ ਕਹਿੰਦੇ ਨੇ ਦਰਗਾਹ ਵਿੱਚੋਂ ਸੁੱਟਿਆ ਜਾਂਦਾ ਹੈ। ਫਿਰ ਉੱਥੇ ਖੜ ਕੇ ਉਹ ਪੁਕਾਰਾਂ ਫਰਿਆਦਾਂ ਕਰਦੇ ਨੇ, ਮਾਲਕਾ ਬਖਸ਼ ਲੈ ਬਖਸ਼ ਲੈ। ਫਿਰ ਉੱਥੇ ਉਹਦੀ ਮੌਜ ਹੈ, ਬਖਸ਼ੇ ਭਾਵੇਂ ਧੀਰਕ ਭਾਵੇਂ ਟੱਕੇ, ਗੁਰੂ ਨਾਨਕ ਸਾਹਿਬ ਦਾ ਵਚਨ ਹੈ। ਉਥੋਂ ਭਾਵੇਂ ਤੇ ਧੀਰਕ ਮਿਲ ਜੇ, ਧੀਰਜ ਮਿਲ ਜੇ, ਕੋਈ ਗੱਲ ਨਹੀਂ, ਅਣਜਾਣ ਪੁਨੇ ਵਿੱਚ ਤੇਰੇ ਕੋਲੋਂ ਇਹ ਗਲਤੀਆਂ ਹੋ ਗਈਆਂ, ਮੈਂ ਤੈਨੂੰ ਬਖਸ਼ ਦੇਣਾ। ਉਹਦੀ ਮੌਜ ਬਖਸ਼ੇ ਨਾ ਤੇ ਉਥੋਂ ਤੱਕ ਦੇਵੇ। ਤੇ ਜਿਹੜੇ ਧੱਕੇ ਜਾਂਦੇ ਨੇ ਨਾ ਉਥੋਂ, ਉਹਨਾਂ ਦਾ ਕੀ ਬਣਦਾ ਫਿਰ? ਬਸ ਉਹ ਜੰਮਦੇ ਤੇ ਮਰਦੇ ਨੇ। ਜਿਹੜੇ ਪਹਿਲੇ ਜਨਮ ਅਸੀਂ ਬਿਤਾ ਕੇ ਆਏ ਹਾਂ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਦੀ ਮੱਛੀ ਬਣ ਗਿਆ, ਕਦੀ ਹਿਰਨ, ਕਦੀ ਕਾਂ, ਕਦੀ ਕੁੱਤਾ, ਕਦੀ ਸੂਰ। ਇਹਨਾਂ ਪਸ਼ੂਆਂ ਦੀ ਜੋਨਾ ਤੇ ਪਕਸ਼ੀਆਂ ਦੀ ਵਿੰਗੀਆਂ ਟੇਡੀਆਂ ਜੋਨਾ ਵਿੱਚ ਧੱਕੇ ਪੈਂਦੇ ਨੇ। ਫਿਰ ਸਤਿਗੁਰੂ ਸਮਝਾ ਰਹੇ ਨੇ, ਖੋਟੇ ਦਰਗਹਿ ਸੁੱਟੀਅਨ, ਉਬੇ ਕਰਨ ਪੁਕਾਰਾ ਪੁਕਾਰ ਕਰਦੇ, ਫਰਿਆਦਾਂ ਕਰਦੇ, ਤਰਲੇ ਲੈਂਦੇ ਨੇ, ਪਰ ਉਬੇ ਕਰਨ ਪੁਕਾਰਾ ਮੁਗਦ ਗੁਆਰਾ, ਮਨ ਮੁਖ ਜਨਮ ਗੁਆਇਆ। ਮਨ ਪਿੱਛੇ ਤੁਰਨ ਵਾਲੇ ਮਨੁੱਖ ਨੇ ਆਪਣਾ ਮਨ ਪਿੱਛੇ ਲੱਗ ਕੇ ਜਨਮ ਗੁਆਲਿਆ, ਐਲਾ ਜਨਮ ਬਰਬਾਦ ਕਰ ਲਿਆ। ਪਰ ਉਥੇ ਜਦੋਂ ਸਾਰਾ ਜੀਵਨ ਬਿਤਾ ਕੇ ਜਾਂਦਾ, ਪੁਕਾਰਾਂ ਫਰਿਆਦਾਂ ਕਰਦਾ, ਫਿਰ ਉਹਦੀ ਮੌਜ ਹੈ ਕਿ ਫਰਿਆਦ ਸੁਣੇ या ना समझे, भावें धीर ज दे के मुआफ कर दे ते भावें उथों धक्का दे दे। सतगुरु अगला बचन करते हैं, ऊबे करन पुकारा मुगद गुवारा, मनमुख जन्म गुवाया, बिखिया माया जिन जगत भुलाया, साचा नाम नभाया, बिखिया फिर जहर है जी, माया रूपी जहर जिन्हें सारे जगत नू कुराए पाया होया, हुणे मिठी लगती है, हुणे प्यारी लगती है। एक बेनती करा, समा सीमत है, समय विच आखरी पद की व्याख्या अकरी अर्थ करांगे। असल विच इसे लिए गुरु साहबां ने सिख नू उपदेश कीता सी कि किरत कर, किरत करके जो तू कमाया ना चंगी किरत विचों, वो चंगा खा चंगा पहन, पर जिंदगी दे विच पराया हक ना खाए। ते कदे भी एक हम ना करी के सच्चा ने जेड़ा तेरा रब तो छुट किसे होर शरीर नाल लग जाए। सच्ची प्रीत जड़ी है ना, साची प्रीत हम तुम सिओ जोरी, दिली प्रीत जड़ी है संसार नाल नहीं करतार नाल करनी चाहिदी है। ते किरत विरत काम काज कर दिया, संसार दे पदार्थ भोग दिया, ए सानू सिखिया गुरु ने दिती है कि किरत करो नाम जपो, ते जे मालक ने दिता ओदे विचों लोड़वंद नू देके शको। गुरु नानक दे घर दी ते मर्यादा ही सिख लई ए है। हुण गुरुदेव समझा रहे ने, बिखिया माया जिन जगत भुलाया, साचा नाम ना पाया, सच्चा नाम रब दा नहीं चंगा लगा, इसे लई जहर बिखिया जिन सारे जगत नू कुराए पाया होया है। मन दा मुरीद बंदा जिहड़ा ना संतां नाल वैर कर, भले पुरशां नाल ओह वैर ही करी जांदा, ते जिंदगी विच कमाउंदा की ए दुख खटे, दुखां दी खट्टी खटदा संसार जगत विच, ते खोटे खरे परखी अनतित सच्चे दरबार आ रहा। याद रखना परख जड़िए अगे जाके मालक दे दर ते पहुंच के होनी आ, ओदे दर ते खोटे सटे जाणगे खरे कबूल होणगे। आप करे किसे आखीए होर करना किसी ना जाई राम, धन गुरु अमरदास महाराज वचन कर दे, प्रभु आप ही खोटे बनाउंदा आप ही खरे करदा, फिर किस अगे गिला करिए दाता तू मैनू खोटा क्यों बनाया, क्योंकि जो हर लोड़े सो करे, दुनिया उही कर दी जो रब लोड़दा चाहुंदा, सोई जी करन असी जी भी ओह कुछ करदे आ जो रब सातों कराउंदा। हुण साहिब वचन कर दे, रब्बा खोटे खरे तू आप ही पैदा कीते बनाए ने, उलामा किन्नू दईए, किदे अगे ए गिला शिकवा जाहर करिए, पाव कोई होर नहीं है तेरे तो बारा जिदे अगे ए गिला असी कर सकी, होर करना किश ना जाए, कोई उलामा नहीं है कोई गिला नहीं है, जित पावे तित लाए सी, क्योंकि जिथे तेन पौंदा सी जीवां नू उत्थे ला देना, ज्यों तिस दी वड़िया जदों तेरी रजा जिथे होवे जीवां नू उत्थे उत्थे लाउना, खोटे खरे तू आप ही बनाउना, ते ज्यों तिस दी वड़ियाई जदों तेरी रजा मुताबक तेरे हुक्म विच सब कुछ हो रहा है, ते कोई बंदा ए नहीं हिक ते हाथ रख के कह सकदा कि मैं सूरमा हां, तू आप ही वड़ियाई बख्श दें, ते कोई वड्डा हुंदा आप कराई वरियाम ना फुसी, कोई अपने आप विच कोई नहीं कह सकदा कि मैं वरियाम हां। वरियाम दा अर्थ हुंदा जी सूरमा, योद्धा, ताकतवर। फुसी दा अर्थ हुंदा जी गुरु के प्यारे ओ कमजोर, ना कोई कमजोर है ना कोई सूरमा है, जिस दशा विच परमात्मा रखदा जीव उत्थे रहिंदा। ਇਹਦੇ ਆਪਣੇ ਹੱਥ ਤੇ ਵਸ ਕੁਛ ਨੀ, ਤਾਂ ਹੀ ਸਰਲ ਬਾਣੀ ਸੁਖਮਨੀ ਸਾਹਿਬ ਵਿਚ ਬਚਨ ਆਉਂਦੇ ਨੇ, ਮਾਨੁੱਖ ਕਹਿ ਕਿਸ ਨਾਹੀ ਹਾਥ। ਇਹ ਆਪਣੇ ਆਪ ਨੂੰ ਸੂਰਮਾ ਕਹੇ ਜਾਂ ਕਮਜ਼ੋਰ ਕਹੇ, ਇਹ ਨਹੀਂ ਹੋ ਸਕਦਾ। ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ। ਆਪ ਕਰੇ ਕਿਸੇ ਆਖੀਐ, ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ। ਸਾਰਿਆਂ ਨੂੰ ਜੀਵਨ ਦੇਣ ਵਾਲਾ, ਕਰਮਾਂ ਦੇ ਮੁਤਾਬਕ ਜਨਮ ਦੇਣ ਵਾਲਾ ਆਪੇ ਹੀ ਬਖਸ਼ਿਸ਼ ਕਰਦਾ। ਗੁਰੂ ਦੀ ਕਿਰਪਾ ਹੋ ਜਾਵੇ ਨਾ, ਗੁਰ ਪ੍ਰਸਾਦੀ ਆਪ ਗਵਾਈ ਹੈ ਜੀਵਨ ਦੇ ਵਿੱਚੋਂ। ਹੁਣ ਸਿੱਖਿਆ ਦਿੰਦੇ ਸਤਿਗੁਰੂ, ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਗੁਰੂ ਦਰ ਤੇ ਆਓ, ਗੁਰੂ ਚਰਨਾਂ ਨਾਲ ਜੁੜੋ ਤੇ ਆਪੇ ਨੂੰ ਗਵਾ ਕੇ ਗੁਰੂ ਅੱਗੇ ਬੇਨਤੀਆਂ ਅਰਦਾਸਾਂ ਕਰੋ। ਜਿਸ ਦਿਨ ਗੁਰੂ ਨੇ ਸਾਡੇ ਜੀਵਨ ਵਿੱਚੋਂ ਰਹਿਮ ਕਰਕੇ ਆਪਾ ਗਵਾ ਦਿੱਤਾ, ਨਾਨਕ ਨਾਮ ਪਤ ਪਾਈ, ਗੁਰੂ ਨੇ ਦੱਸ ਦੇਣਾ ਨਾਮ ਜਪ ਕਰਤੇ ਦਾ ਜੇ ਤੂੰ ਇੱਜ਼ਤ ਹਾਸਲ ਕਰਨੀ ਚਾਹੁੰਦਾ। ਆਪ ਕਰੇ ਕਿਸੇ ਆਖੀਏ, ਹੋਰ ਕਰਨਾ ਕਿਛੂ ਨਾ ਜਾਈ। ਜਦ ਆਪ ਹੀ ਉਹਨੇ ਮੰਦੇ ਚੰਗੇ ਜੀਵ ਆਪ ਹੀ ਬਣਾਏ, ਕਿਉਂਕਿ ਜੋ ਕਰਾਉਂਦਾ ਸਭ ਕੋਲ ਉਹੀ ਕਰਾਉਂਦਾ, ਫਿਰ ਅਸੀਂ ਉਲਾਮਾ ਨਹੀਂ ਕਿਸੇ ਨੂੰ ਦੇ ਸਕਦੇ। ਉੱਥੇ ਜਦੋਂ ਉਹ ਲਵੇੜਾ ਕਰਦਾ ਨਾ ਮੇਰਾ ਮਾਲਕ, ਉਹ ਦੋ ਸਵਾਰ ਰੱਖਦਾ, ਇੱਕ ਰਹਿਮ ਤੇ ਇੱਕ ਦੰਡਤ। ਖੋਟੇ ਕਰਮ ਕਰਨ ਵਾਲਿਆਂ ਨੂੰ ਦੰਡ ਦਿੰਦਾ ਤੇ ਧਰਮ ਕਰਮ ਕਰਨ ਵਾਲਿਆਂ ਨੂੰ ਉਹ ਤਰਸ ਕਰਕੇ ਬਖਸ਼ ਦਿੰਦਾ। ਇਹ ਸਿੱਖਿਆ ਮਿਲਦੀ ਹੈ ਕਿ ਜਿੰਨਾ ਚਿਰ ਇੱਥੇ ਰਹਿਣਾ, ਹਰ ਦਮ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਸੰਭਾਲੀਏ। ਦਮ ਦਮ ਸਦਾ ਸੰਭਾਲਦਾ, ਉਹ ਵੀ ਸਾਨੂੰ ਦਮ ਦਮ ਨਾਲ ਸੰਭਾਲ ਰਿਹਾ। ਅਸੀਂ ਉਹਦੀ ਸਿਫਤ ਵਿੱਚ ਜੁੜੇ ਰਹੀਏ, ਹਰ ਦਮ ਹਰ ਸਾਹ ਵਿੱਚ ਉਹਨੂੰ ਚੇਤੇ ਕਰੀਏ। ਸ਼ਮਾ ਕਰਨਾ ਸਮੇਂ ਦੀ ਸੰਪੂਰਨਤਾ, ਕੇਵਲ ਸ਼ਬਦ ਦਾ ਵਿਸਥਾਰ ਨਹੀਂ ਕਰ ਪਾਇਆ, ਆਖਰੀ ਅਰਥੀ ਹੋ ਸਕੇ ਨੇ, ਕਿਉਂਕਿ ਸ਼ਬਦ ਲੰਬੇਰਾ ਸੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰੇ। ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾ ਵਿਸਾਰ ਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ। ਸਵਨੰ ਗੱਲਾਂ ਸਵਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਹਿ ਨਾ ਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵੜੇ ਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਵਸ ਪੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਅਣ ਹਦ ਵਾਜੇ। ਅਣਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪੀ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ,

ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਇ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਇ, ਅਰਜੁਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ, ਘਰ ਨੋ ਨਿਤਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਟੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੀਪ ਚਲਾਈ, ਤੇਗ ਵਾਹੀ, ਟੇਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਥ ਸਤਸੰਗ ਸਿੰਘ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵਾ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਿਆ ਰਿਆਇਤ ਦੇਗ ਤੇ ਫਤਿਹ। ਬਿਰਧ ਕੀ ਪੈ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਵਿੱਚ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ਿਆ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ

ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ

0: ਕੀ ਫਤਿਹ। ਵਡ ਹੰਸ ਮਹੱਲਾ ਤੀਜਾ। ਰਤਨ ਪਦਾਰਥ ਬਣ ਜੀਆ ਹੈ, ਸਤਿਗੁਰ ਦੀਆ ਬੁਝਾਈ ਰਾਮ। ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੁਸ਼ਦਿਲ, ਉਹਨਾਂ ਦੇ ਰਸਨਾ ਤੋਂ ਸਰਵਣ ਕੀਤੀਆਂ ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਮਾਇਆ ਦੀ ਸੇਵਾ ਕਰਕੇ ਇਸ ਮਹਾਨ ਕਾਰਜ ਵਿੱਚ ਹਿੱਸਾ ਪਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀਓ। ਦੂਸਰੀ ਬੇਨਤੀ ਹੈ, 30 ਸਪਤੰਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 1 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਜੀ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਦੀ ਆਰੀ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ਤੇ ਮਨਾਈ ਜਾਏਗੀ ਜੀਓ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ ਜੀ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਫਰੋਮ 8 ਵਜੇ ਤੋਂ ਲੈ ਕੇ 5 ਵਜੇ ਤੱਕ ਇੰਸਟਕਟਨ ਗੁਰੂ ਘਰ ਦੇ ਵਿੱਚ ਹੋ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨੇ ਜਾਣਾ ਹੋਵੇ ਉੱਥੇ ਜਾ ਸਕਦੇ, ਹਿੱਸਾ ਲੈ ਸਕਦੇ ਜੀ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਜੋ ਹਰ ਸਾਲ ਇਸ ਪਾਵਨ ਅਸਥਾਨ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਮਨਾਇਆ ਜਾਂਦਾ। ਇਹ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਦੇ ਉੱਦਮ ਸਦਕਾ ਮਨਾਏ ਜਾਣਗੇ। ਜ਼ਰੂਰ ਜਿਨ੍ਹਾਂ ਕੋਲ ਸਮਾਂ ਹੈ ਸੇਵਾ ਕਰਕੇ ਗੁਰੂ ਘਰ ਵਿੱਚ ਪਹੁੰਚ ਕੇ ਲਾਹ ਕੱਟੀਏ ਜੀਓ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਸਤਿਕਾਰਯੋਗ ਭਾਈ ਸਪਾਸ਼ਾ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀਓ। ਗੁਰੂ ਘਰ ਦੇ ਪ੍ਰੋਗਰਾਮਾਂ ਦੀ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਰਦਾਰ ਰਾਜਿੰਦਰ ਸਿੰਘ ਜੀ ਮੱਘਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸੋ ਆਓ, ਸਮਾਂ ਹੋਇਆ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1258 ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ ਜੀ। ਪਿਆਰ ਸ਼ਤਾਬ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1258 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਬਿਨ ਗੁਰ ਭਰਮ ਭੁੱਲੇ ਬਹੁ ਮਾਇਆ, ਹਉ ਮੈਂ ਮਮਤਾ ਬਹੁ ਮੋਹ ਵਧਾਇਆ, ਦੂਜੈ ਭਾਈ ਮਨ

ਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਣ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤਿ।

ਭਰਮ ਭੁੱਲੇ ਅਗਿਆਨੀ ਅੰਧੁਲੇ, ਭ੍ਰਮ ਭ੍ਰਮ ਫੂਲ ਤੋਰਾਵੈ ਨਿਰਜੀਵ ਪੂਜ।

हर हर कृपा करे गुर मिले, हर हर नाम सुमाई रहाऊ, मानमुख जन्म

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਬਖਸ਼ਿਸ਼ ਸਦਕਾ ਨਿਤਾਂ ਪ੍ਰਤੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਤਰਸ ਕੀਤਾ ਹੈ, ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਕੀਤੇ ਹਨ, ਨਾਲ ਸ਼ਾਮਿਲ ਹੋਏ। ਗੁਰੂ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਇਨਕ ਸੇਵਾ ਸੰਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ, ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ। ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਮੇਰਾ ਆਵਾਜ਼ ਥੋੜੀ ਜੀ ਸੰਗਤ ਸਾਹਿਬ ਥੋੜੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ, ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਕੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

शरद पूर्णमासी का

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਂਧੀ ਸਨ ਮੁੱਲਾਂ ਕਹੋਨਿਆ ਖੁਦਾ ਜੀ ਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ ਮੁੱਲਾਂ ਕਹੋਣ ਨਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ ਅਤੇ ਮਾਧੋ ਆਪਾਂ ਕੱਲ੍ਹ ਦੇ ਦਿਵਾਨ 'ਚ ਪੜ੍ਹ ਲੈਂਦੇ ਬੱਚਿਆਂ ਦੇ ਵੀ ਕਾਲਸ ਆਏ ਸਨ। ਸੋ ਮਾਧੋ ਕੱਲ੍ਹ ਗਾਇਨ ਕਰਾਂਗੇ, ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦਿਸ਼ ਸੁਣੀ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦ ਸਿਖਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਤੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕਿਆ ਕੁਝ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਕ ਤੇ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ 'ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਕੰਗ ਤੋਲੂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਬਾਰੇ, ਵੱਡੇ ਮਾਮਾ ਜੀ ਲੁਧਿਆਣੇ ਤੋਂ, ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ ਆ, ਉਹ ਗਾਉਂਦੇ ਸਨ ਮੁੱਲਾਂ ਕਹਾਉਂਦਿਆਂ ਉਹ ਖੁਦਾ ਜੀ, ਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧਵ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹਾਉਂਦਿਆਂ ਉਹ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧਵ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧਵ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਪਰਸੋਂ ਬੰਦੇ ਸੁਣੀ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਦੇ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਖਾਣਾ ਵੀ ਪਾ ਲਿਆ, ਅੰਮ੍ਰਿਤ ਵੀ ਛਕ ਲਿਆ, ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ। ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਚਾਹ ਉਜੂ ਪਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਧਾਗ ਹੈ, ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ, ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਦਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ, ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂਹ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਜ ਦੀ ਪਾਵਨ ਸੂਰੀ ਵਿੱਚ ਦੋਨੇ ਬੱਚੇ ਸੁਭਾਈਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸੱਚ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੰਸ਼ ਹੁੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣ

ਇਹ ਰਾਗ ਬੜਾ ਘੱਟ ਪੜਿਆ ਜਾਂਦਾ ਗਾਇਆ ਜਾਂਦਾ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਔਖੀਆਂ ਨੇ ਨਾ ਔਖਾਪਨ ਕਰਨ ਵਾਸਤੇ ਕੋਈ ਤਿਆਰ ਨਹੀਂ ਸੌਖੇ ਨੂੰ ਸਾਰੇ ਦੌੜਦੇ ਸਤਿਗੁਰੂ ਜੀ ਦਾ ਗਾਇਆ ਹੋਇਆ ਸ਼ਬਦ ਬੜੀ ਪੁਰਾਤਨ ਇਹ ਬੰਦਿਸ਼ ਹੈ ਕਿਦਾਰਾ ਰਾਗ ਦੀ ਕਿਦਾਰਾ ਮਹਿਲਾ ਪੰਜਵਾਂ ਹਰ ਹਰ ਹਰ ਗੁਣ ਗਾਓ।

ਪਾਣੀ ਨਾਲ ਬੜਾ ਸੰਬੰਧ ਹੈ ਮਛਲੀ ਦਾ। ਸਤਿਗੁਰ ਦੇ ਬਚਨਾਂ ਤੇ ਗੌਰ ਕਰਨਾ, ਏਡਾ ਸੰਬੰਧ ਹੈ, ਏਡਾ ਗੂੜਾ ਸੰਬੰਧ ਹੈ। ਜੇ ਪਾਣੀ ਨਹੀਂ ਹੈ ਤੇ ਮੌਤ ਸਵੀਕਾਰ, ਤੜਪ ਤੜਪ ਕੇ ਉਹਨੇ ਮਰ ਜਾਣਾ। ਸਤਿਗੁਰ ਸਾਨੂੰ ਸਮਝਾਉਣਾ ਕਰ ਰਹੇ ਨੇ, ਕਹਿੰਦੇ ਨੇ ਤੇਰੀ ਅਵਸਥਾ ਗੁਰੂ ਤੋਂ ਬਿਨਾਂ ਕਿਵੇਂ ਬਣੇਗੀ। ਇਹੋ ਜਿਹੀ ਪ੍ਰੀਤ ਪਾ ਸਕਣਾ ਗੁਰੂ ਨਾਲ, ਇਹੋ ਜਿਹਾ ਇਸ਼ਕ ਗੁਰੂ ਨਾਲ ਕਰ ਸਕਦਾ, ਮੁਹੱਬਤ ਹੋ ਸਕਦੀ ਹੈ। ਇਹ ਮੁਹੱਬਤ ਹੀ ਤੇ ਸੀ ਸਤਸੰਗ, ਹੋਰ ਕੀ ਸੀ। ਖੋਪਰੀਆਂ ਲੈ ਗਈਆਂ, ਬੰਦ ਬੰਦ ਕੱਟੇ ਗਏ, ਉਬਲਦੀਆਂ ਦੇਗਾਂ ਵਿੱਚ ਉਬਲ ਗਏ। ਇਹ ਮੁਹੱਬਤ ਤੇ ਸੀ, ਇਸ਼ਕ ਸੀ, ਦ੍ਰਿੜਤਾ ਸੀ, ਫੇਤ ਸੀ। ਆਰਿਆਂ ਨਾਲ ਸਰੀਰ ਦੇ ਦੋ ਦੋ ਫਾੜ ਹੋ ਜਾਂਦੇ ਨੇ, ਇਹਦੀ ਆਰੰਭਤਾ ਤੇ ਤਵੀਆਂ ਤੱਤੀ ਤਵੀਆਂ ਤੇ ਬੈਠ ਕੇ ਹੀ ਸ਼ੁਰੂ ਹੋ ਗਈ। ਗੁਰੂ ਨੇ ਇਹ ਤੇ ਸਿਖਾਉਣਾ, ਸਾਨੂੰ ਇਹ ਤੇ ਸਿਖਾਇਆ ਕਿ ਵੇਖ ਸਿਦਕ ਵਿੱਚ ਕਿਵੇਂ ਰਹਿਣਾ, ਭਰੋਸੇ ਵਿੱਚ ਕਿਵੇਂ ਰਹਿਣਾ। ਚਮੜੀ ਹੈ ਨਾ, ਜਾਂਦੀ ਤੇ ਜਾਵੇ, ਪਰ ਅੰਦਰ ਜਿਹੜਾ ਬੈਠਾ ਹੈ, ਬਾਣੀ ਬਾਣੀ ਪ੍ਰਭ ਕੀ ਸਭ ਕੋ ਬੋਲੇ, ਸਾਰੇ ਆਖੋ ਆਪ ਅਡੋਲ ਨਾ ਕਬੂ। ਉਹਨੇ ਡੋਲਣ ਦੇਣਾ, ਸਰੀਰ ਜਾਂਦਾ ਤੇ ਚਲਾ ਜਾਏ, ਸਰੀਰ ਤੇ ਬਹੁਤ ਚਲੇ ਗਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਹ ਵੀ ਬੀਤ ਗਈ। ਸਤਿਗੁਰ ਦੇ ਫਰਜ਼ੰਦ ਰੋਜ਼ ਸੁਣਦੇ ਆ ਰਹੇ ਹਨ, ਕਿਤਨੀ ਪ੍ਰੀਤ ਹੋਵੇਗੀ, ਕਿਤਨਾ ਇਸ਼ਕ ਹੋਵੇਗਾ ਗੁਰੂ ਨਾਲ, ਕਿਤਨੀ ਮੁਹੱਬਤ ਹੋਵੇਗੀ। ਕਿ ਸੂਬਾ ਵੀ ਹੈਰਾਨ ਹੋ ਗਿਆ ਸੀ, ਇਹਨਾਂ ਨੇ ਉਮਰਾਂ ਤੇ ਬੜੀਆਂ ਛੋਟੀਆਂ ਨੇ ਪਰ ਜਜ਼ਬਾ ਬਹੁਤ ਹੈ। ਬਸ ਗੱਲ ਇੰਨੀ ਕਿਸੀ ਸਾਧ ਸੰਗਤ, ਸ਼ਬਦ ਸਾਰੇ ਮਿਲ ਕੇ ਪੜ੍ਹੀਏ ਤੇ ਇਹ ਅਰਦਾਸ ਵੀ ਕਰੀਏ ਕਿ ਸੱਚੇ ਪਾਤਸ਼ਾਹ ਇਹ ਸਿਦਕ ਤੇ ਭਰੋਸਾ ਇੱਥੇ ਵੀ ਆਉਂਦਾ, ਫਿਰ ਤੇ ਸਾਡੇ ਇਹ ਸ਼ਹੀਦੀ ਸਗਮ ਸਮਾਗਮ ਮਨਾਏ ਸਫਲੇ ਨੇ। ਮਨਾਉਂਦੇ ਤੇ ਹਰ ਸਾਲ ਹੀ ਹੈ, ਪਰ ਕਿੰਨੇ ਕੁ ਜੀਵ ਹੋਣਗੇ, ਕਿੰਨੀਆਂ ਕੁ ਉਹ ਆਤਮਾਵਾਂ ਹੋਣਗੀਆਂ, ਕਿੰਨੇ ਕੁ ਹਿਰਦੇ ਹੋਣਗੇ ਜਿਨ੍ਹਾਂ ਨੂੰ ਸੱਟ ਵੱਜੀ ਹੋਵੇਗੀ, ਦਿਲ ਤੜਪਿਆ ਹੋਵੇਗਾ। ਸਤਿਗੁਰ ਦਾ ਬਚਨ ਹੈ ਨ ਵਿਰਲੇ ਨਾ ਹੀ ਕਣੇ, ਉਹ ਕੋਈ ਵਿਰਲੇ ਹੀ ਹੁੰਦੇ ਨੇ। ਮੈਂ ਤੇ ਸੁਣਿਆ ਕਈ ਜਗ੍ਹਾ ਇਹਨਾਂ ਦਿਨਾਂ ਵਿੱਚ ਇਸ ਸਮੇਂ ਵਿੱਚ ਲੋਕਾਂ ਨੇ ਆਸਣ ਵੀ ਭੁੰਜੇ ਹੀ ਲਾਏ ਹੁੰਦੇ ਨੇ, ਉਹ ਆਸਣ ਭੁੰਜੇ ਇਸ ਕਰਕੇ ਲੱਗਦਾ ਵੀ ਨਹੀਂ ਪਲੰਗ ਤੇ ਨਹੀਂ ਸੌਣਾ, ਧਿਆਨ ਸਾਰਾ ਸਾਹਿਬਜ਼ਾਦਿਆਂ ਵੱਲ ਹੈ, ਧਿਆਨ ਸਾਰਾ ਮਾਤ ਗੁਜਰ ਵੱਲ ਹੈ।
ਉਹ ਸਮਾਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। ਬਸ ਇਹ ਅਰਦਾਸ ਕਰੀਏ ਸਤ ਸੰਗਤ ਕਿ ਸਤਿਗੁਰੂ ਤੂੰ ਰਹਿਮਤ ਕਰ ਸਾਡੇ ਤੇ, ਆਪਣੇ ਕੀਨ ਵਿੱਚ ਰਹਿੰਦੇ ਹੋਏ ਡੋਲਦੇ ਨਾ ਹੋਏ, ਛੋਟੀਆਂ ਜਿੰਦਾਂ ਤੇ ਵੱਡੇ ਇਤਿਹਾਸ ਤੁਸੀਂ ਸਰਵਣ ਕਰ ਹੀ ਰਹੇ ਹੋ ਰੈਗੂਲਰ। ਮੈਂ ਤੇ ਬਾਣੀ ਦਾ ਸ਼ਬਦ ਪੜ੍ਹ ਕੇ ਤੇ ਜੇ ਉਹਦੇ ਨਾਲ ਸਾਡੀ ਲਿਵ ਲੱਗ ਜਾਂਦੀ ਹੈ, ਬਿਰਤੀ ਜੁੜ ਜਾਂਦੀ ਹੈ ਤੇ ਸ਼ਹੀਦੀ ਸਮਾਗਮ ਮਨਾਏ ਸਾਡੇ ਸਫਲ ਹੋ ਜਾਣਗੇ। ਤੇ ਹੁਣ ਸਤਿਗੁਰੂ ਕਹਿ ਰਹੇ ਨੇ ਜੈਸੀ ਮਛਲੀ ਨੀਲ ਇੱਕ ਖਿੰਨ ਪੀ ਨਾ ਤੀਰ ਹੈ। ਅਗਲੇ ਅੱਖਰ ਨੇ ਮਨ ਐਸਾ ਨਿਹੋ ਕਰੇ, ਤੂੰ ਵੀ ਇੱਦਾਂ ਦੀ ਪ੍ਰੀਤ ਕਰ ਗੁਰੂ ਨਾਲ, ਤੂੰ ਵੀ ਇੱਦਾਂ ਦੀ ਮੁਹੱਬਤ ਕਰ ਗੁਰੂ ਨਾਲ, ਤੂੰ ਵੀ ਇੱਦਾਂ ਦਾ ਇਸ਼ਕ ਕਰ ਗੁਰੂ ਨਾਲ। ਆਓ ਪੜੀਏ ਸਾਰੇ।